ਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸਿਉਂ ਕਹੀ ਆਹ

ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਗਤੀ ਕਰ ਕਰ ਜਿਨਸੀ

ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸਾ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ

ਦਾਸ ਰਹਾਉ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ।

ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ

ਨਿਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ

ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਤੇਰੀ

ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ।

ਜੋ ਤਾਉ ਭਾਵੈ ਸੋਈ ਥਿਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ।

ਆਪ ਮਿਲਾਇਆ, ਤੂੰ ਦਰੀਆਓ ਸਭ ਤੁਝੀ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹ ਡੂਬੀ ਅਲੇ, ਮਨ ਏਕ ਨਾ ਚੇਤਸ

ਜੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਥਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕਉ ਇੱਕ ਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦੁਸ਼ਟ ਤਨ ਜਾਹੇ ਨਿਹਰ ਹਉ ਤਾਂ ਕਿ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਹ ਸ਼ਬਾਏ ਸਕੇ ਨਾ ਕੋਈ।

ਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਸ਼ੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਇ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਖਿਤੇ ਰਾ

ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ

ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ।

ਭਵਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ।

ਗੁਰੂ ਨਾਉ ਸਤਿਗੁਰੂ ਸੇਤੀ ਰਤਿਆਂ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮੈਂ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਰੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਛਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ

ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ।

ਗੁਰਤਾ ਮਾ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ,

ਮਜੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨਾਂ ਵਿੱਚ ਆਪ ਜੀ ਪ੍ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਧਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ। ਹਰਮਿੰਦਰ ਸਿੰਘ ਹਰਪ੍ਰੀਤ ਕੌਰ ਹੁਣ ਆਪਣੀ ਬੇਟੀ ਕੀਰਤਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਸ਼ੁਕਰਾਨਾ ਕਰਨ ਦਾਸ ਬੇਨਤੀ ਕਰਦੇ ਹਨ। ਸੰਦੀਪ ਕੌਰ ਵੱਲੋਂ ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਰਨ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੈਂ ਦ੍ਰਿਸ਼ਟ ਸ਼ੁਭ ਕਰ ਹਰ ਅਗ ਪਾਪ ਸਕਲ ਮਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸੂਰੇ ਜੁੜ ਬੈਠੀ ਸਾਧ ਸੰਗ ਜੀ ਵਡਭਾਗੇ ਹੋ ਆਪ ਜੀ ਸੰਧਿਆ ਦਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਪ ਨੂੰ ਕੀਰਤਨ ਦੀ ਸ਼ਾਮ ਦੀ ਦੀਵਾਨ ਦੀ ਰਮਤਾ ਰਾਹੀਂ ਕੀਰਤਨ ਦੀ ਰਮਤਾ ਹੋ ਰਹੀ ਹੈ। ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੀ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਅੰਮ੍ਰਿਤ ਦਾਤ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।

ਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੁਲੈ।

ਗੱਲੀ ਕਿਨੈ ਨਾ ਪਾਇਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਸਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਆਪ ਸੰਗਤ ਦੀ ਆਸੀਸ ਸਦਕਾ ਇਹ ਜੋ ਆਸਾ ਰਾਗ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਖਾਸ ਬਾਣੀ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ ਸਤ ਸੰਗਤ ਜੀ ਪਹਿਲੀ ਤਾਰੀਖ ਤੋਂ ਉਸ ਦੀ ਵਿਚਾਰ ਕਰਦੇ ਕਰਦੇ ਅੱਜ ਅਸੀਂ ਇਸ ਬਾਣੀ ਦੇ ਜੋ ਕੁੱਲ 18 ਬੰਦ ਨੇ ਉਹਦੇ ਵਿੱਚੋਂ 15ਵੇਂ ਬੰਦ ਦਾ ਪਾਠ ਸਰਵਣ ਕੀਤਾ ਹੈ 16ਵਾਂ 17ਵਾਂ ਤੇ 18ਵਾਂ ਇਹ ਬੰਦ ਵਿਚਾਰਧੀਨ ਨੇ ਸੋ ਇਹ ਬਾਣੀ ਦੀ ਵਿਚਾਰ ਥੋੜ੍ਹੀ ਜਿਹੀ ਮੈਂ ਬੇਨਤੀ ਕਰਦੇ ਹਾਂ ਮੇਰੇ ਕੋਲ ਹੁਣ ਚੰਦ ਕੁ ਦਿਨ ਬਚੇ ਨੇ ਮੋਰਲੀ ਵੀਕਐਂਡ ਤੱਕ ਮੈਂ ਤੁਹਾਡੇ ਚਰਨਾਂ 'ਚ ਸੇਵਾ ਕਰਨੀ ਹੈ ਫਿਰ ਚਾਲੇ ਪਾ ਦੇਣੇ ਨੇ ਤੋ ਜਿਵੇਂ ਤੁਸੀਂ ਇੱਥੇ ਨਿਤਨੇਮ ਨਾਲ ਆਉਂਦੇ ਹੋ ਕੁਝ ਇਸ ਤਰ੍ਹਾਂ ਹੋਰ ਗੁਰਮੁਖ ਵੀ ਆਨਲਾਈਨ ਜੁੜਦੇ ਨੇ ਕੁਝ ਦੋ ਤਿੰਨ ਸਿੰਘ ਉੱਥੇ ਕੈਨੇਡਾ ਨੇ ਜਿਹੜੇ ਉਹ ਜਿੱਥੇ ਕਿਤੇ ਮੈਂ ਵਿਚਾਰ ਕਰਨਾ ਵਾਂ ਤੇ ਉਹ ਉੱਥੋਂ ਚੁੱਕ ਕੇ ਤੇ ਉਹਨਾਂ ਇੱਕ ਯੂਟਿਊਬ ਬਣਾਇਆ ਹੋਇਆ ਉਹਦੇ 'ਤੇ ਉਹ ਪਾਉਂਦੇ ਨੇ ਉਹ ਮੈਨੂੰ ਕਹਿਣ ਲੱਗੇ ਵੀ ਗਿਆਨੀ ਜੀ ਇੱਕ ਬੇਨਤੀ ਹੈ ਜੇ ਤੁਸੀਂ ਗੁੱਸਾ ਨਾ ਕਰੋ ਇੱਦਾਂ ਉਹਨਾਂ ਨੇ ਫੋਨ 'ਤੇ ਗੱਲ ਮੈਂ ਕਿਹਾ ਨਹੀਂ ਗੁੱਸਾ ਕਾਹਦਾ ਕਰਨਾ ਤੁਸੀਂ ਦੱਸੋ ਉਹ ਬੇਨਤੀ ਇਹ ਆ ਵੀ ਇੱਕ ਇੱਕ ਬੰਦ ਕਰੋ ਤੋ ਜ਼ਿਆਦਾਤਰ ਉਹ ਕਥਾਕਾਰ ਸਿੰਘ ਨੇ ਜਿਹੜੇ ਅਜੇ ਤੁਰੇ ਹੁੰਦੇ ਨੇ ਅਤੇ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੇ ਕਿਤੇ ਕਰਨੀ ਪਏ ਤਾਂ ਥੋੜ੍ਹੀ ਜਿਹੀ ਸਾਨੂੰ ਉਹ ਮੈਨੂੰ ਕਹਿੰਦੇ ਹੁੰਦੇ ਵੀ ਤੁਹਾਡਾ ਤਰੀਕਾ ਸਰਲ ਹੈ ਸਾਨੂੰ ਸੌਖਾ ਸਮਝ 'ਚ ਆਉਂਦਾ ਕੋਈ ਬਹੁਤ ਉਹਦੇ ਵਿੱਚ ਕੰਪਲੀਕੇਟਡ ਗੱਲਾਂ ਨਹੀਂ ਹੁੰਦੀਆਂ ਉਹ ਇਸ ਕਰਕੇ ਥੋੜ੍ਹਾ ਜਿਹਾ ਕਿਤੇ ਕਿਤੇ ਤੁਹਾਨੂੰ ਉਹ ਊਬ ਜਿਹਾ ਮਹਿਸੂਸ ਹੋਇਆ ਹੋਵੇਗਾ ਇਸ ਕਰਕੇ ਮੈਂ ਉਹਨਾਂ ਨੂੰ ਫੋਲੋ ਕਰਨ ਵਾਸਤੇ ਥੋੜ੍ਹਾ ਜਿਹਾ ਲਮਕਾਇਆ ਸੀ ਤਿੰਨ ਬੰਦ ਰਹਿ ਗਏ ਨੇ ਇੱਕ ਮੰਗਲਵਾਰ ਇੱਕ ਬੁੱਧਵਾਰ ਇੱਕ ਵੀਰਵਾਰ ਜੇ ਸਮੂਥ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਬਾਣੀ ਦੀ ਵਿਚਾਰ ਮਹਾਰਾਜ ਆਪ ਕਿਰਪਾ ਕਰਕੇ ਕਰਵਾ ਲੈਣਗੇ ਅੱਜ ਦਾ ਜਿਹੜਾ ਬੰਦ ਹੈ ਇਹ ਇਸ ਬਾਣੀ ਦਾ 15ਵਾਂ ਬੰਦ ਹੈ 15ਵਾਂ ਪਦਾ ਹੈ ਕੁੱਲ 18 ਪਦੇ ਨੇ ਰਹਾਉ ਵਾਲੇ ਨੂੰ ਮਿਲਾ ਕੇ 19 ਬਣ ਜਾਂਦੇ ਨੇ ਹੁਣ ਅੱਜ ਸਤਿਗੁਰੂ ਜੀ ਨੇ ਬਚਨ ਇੱਥੋਂ ਸ਼ੁਰੂ ਕੀਤਾ ਹੈ ਗੱਗੇ ਅੱਖਰ ਤੋਂ ਗੁਰੂ ਅਮਰਦਾਸ ਦਾ ਸ਼ੁਭ ਉਪਦੇਸ਼ ਗੱਗੈ ਗੋਬਿੰਦ ਚਿਤ ਕਰ ਮੂੜੇ ਇੱਕ ਸਾਡੇ ਕੋਲ ਸਬਜੈਕਟ ਇਹ ਹੈ ਬੋਲਣ ਦਾ ਇਹਦੇ 'ਤੇ ਬੋਲਿਆ ਜਾ ਸਕਦਾ ਰੁਕ ਕੇ ਗੱਗੈ ਗੋਬਿੰਦ ਚਿਤ ਕਰ ਮੂੜੇ
ਦੂਜਾ ਇਹਦੇ ਤੇ ਵਿਸ਼ਾ ਇੱਕ ਬਣ ਜਾਂਦਾ ਜਿਹਦੇ ਤੇ ਬੋਲਿਆ ਜਾ ਸਕਦਾ ਵੀ ਗੱਲੀ ਕਿਨੇ ਨਾ ਪਾਇਆ, ਉਹ ਬੜਾ ਸੁੰਦਰ ਵਿਸ਼ਾ। ਔਰ ਫਿਰ ਤੀਜੀ ਗੱਲ ਇਹ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ, ਪਿਛਲੇ ਗੁਨਾ ਸਭ ਬਖਸ਼ ਲਿਆ। ਇਹਨਾਂ ਤੇ ਆਪਾਂ ਥੋੜਾ ਥੋੜਾ ਤੁਹਾਡੇ ਤੋਂ ਆਗਿਆ ਲੈ ਕੇ ਮੈਂ ਬੇਨਤੀ ਕਰਾਂਗਾ। ਪਹਿਲੀ ਗੱਲ ਹੈ ਗੱਗੈ ਗੋਬਿੰਦ ਚੇਤ ਕਰ ਮੂੜੇ। ਗੁਰੂ ਸਰੂਪ ਸਾਧ ਸੰਗਤ ਜੀ ਗੁਰਬਾਣੀ ਵਿੱਚ ਇਹਨੂੰ ਚਿੱਤ ਵੀ ਕਿਹਾ ਏ, ਇਹਨੂੰ ਸੁਰਤ ਵੀ ਕਿਹਾ ਏ, ਇਹਨੂੰ ਮਨ ਵੀ ਕਿਹਾ ਏ, ਇਹਨੂੰ ਧਿਆਨ ਵੀ ਕਿਹਾ ਏ। ਕੋਈ ਵੀ ਕੰਮ ਜਿਹੜਾ ਅਸੀਂ ਕਰਨੇ ਆ ਨਾ ਸਾਧ ਸੰਗਤ ਜੀ, ਉਹਦੇ ਤਿੰਨ ਪਹਿਲੂ ਹੁੰਦੇ ਨੇ। ਕੁਝ ਕੰਮ ਅਸੀਂ ਪ੍ਰੈਕਟੀਕਲ ਕਰਨੇ ਆ, ਕੁਝ ਕੰਮ ਕਰਮ ਕਹਿ ਲਈਏ ਅਸੀਂ ਬਚਨਾ ਕਰਕੇ ਕਰਨੇ ਆ, ਤੇ ਕਦੀ ਕਦੀ ਕੁਝ ਕਰਮ ਅਸੀਂ ਮਨ ਕਰਕੇ ਵੀ ਕਰਨੇ ਆ। ਹੋਰ ਸੌਖਾ ਕਰਦੇ ਆ ਜਦੋਂ ਸਮਾਪਤੀ ਹੁੰਦੀ ਹੈ, ਅਰਦਾਸ ਹੁੰਦੀ ਹੈ ਤੇ ਗੁਰੂ ਕੇ ਵਜ਼ੀਰ ਅਰਦਾਸ ਕਰਦੇ ਨੇ, ਉਹ ਰਹਿਨੁਮਾਈ ਕਰਦੇ ਨੇ, ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਹੁੰਦੇ ਆ। ਜਿਵੇਂ ਜਿਵੇਂ ਉਹ ਕਹਿੰਦੇ ਨੇ ਆਪਾਂ ਕਰੀ ਜਾਂਦੇ ਹਾਂ, ਜਦੋਂ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ, ਅਸੀਂ ਕਹਿੰਦੇ ਹਾਂ ਜੀ ਵਾਹਿਗੁਰੂ। ਇੱਕ ਥਾਂ ਤੇ ਨਾ ਉੱਥੇ ਜਾਂਦਿਆਂ ਜਾਂਦਿਆਂ ਬਚਨ ਆਉਂਦਾ ਹੈ ਤੇ ਅਰਦਾਸੀਆ ਸਿੰਘ ਤਿੰਨ ਵਾਰੀ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਨਾਮ ਚਿੱਤ ਆਵੇ ਵੀ ਉਚਾਰਨ ਕਰਦੇ ਨੇ, ਕੋਈ ਅਰਜ ਨਹੀਂ, ਪਰ ਜਦੋਂ ਕਹਿ ਦਿੱਤਾ ਵਾਹਿਗੁਰੂ ਚਿੱਤ ਆਵੇ ਤੇ ਵਾਹਿਗੁਰੂ ਨਾਮ ਹੀ ਹੈ ਨਾ। ਅੱਛਾ, ਹੁਣ ਕਦੀ ਤੁਹਾਡੀ ਸੁਰਤ ਇੱਧਰ ਗਈ ਹੋਵੇ ਵੀ ਇਹ ਜਦੋਂ ਬਣਾਈ ਨਾ ਮਰਿਆਦਾ, ਜਿੰਨੀ ਪੰਥ ਦੀ ਕਰੀਮ ਸੀ 30 ਸਾਲ ਲੱਗ ਗਏ ਉਹਨਾਂ ਨੂੰ, 30 ਸਾਲ ਵਿਚਾਰਾਂ ਹੁੰਦੀਆਂ ਰਹੀਆਂ, ਅਨੈਲਿਸਿਸ ਹੁੰਦੇ ਰਹੇ, ਸੁਝਾਅ ਹੁੰਦੇ ਰਹੇ, ਉਹਦੇ 'ਚ ਥੋੜ੍ਹੇ ਬਹੁਤੇ ਅਮੈਂਡਮੈਂਟ ਹੁੰਦੀਆਂ ਰਹੀਆਂ, ਵਾਧੇ ਘਾਟੇ ਹੁੰਦੇ ਰਹੇ, ਕਿੰਨਾ ਸੋਚ ਸਮਝ ਕੇ ਇਹ ਫਿਰ ਵਰਡਿੰਗ ਲਿਖੀ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਕੀ ਮਤਲਬ? ਐਸੀ ਕਿਰਪਾ ਕਰੋ ਮੇਰੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਮੇਰੇ ਮੁੱਖ ਵਿੱਚ ਵੀ ਵਾਹਿਗੁਰੂ ਹੋਵੇ, ਤੇ ਜਦੋਂ ਮੈਂ ਕਰਮ ਕਰਾਂ ਉਹਨਾਂ ਵਿੱਚ ਵੀ ਵਾਹਿਗੁਰੂ ਹੋਵੇ। ਇਹਨੂੰ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਮਨ ਬਚ ਕਰਮ ਅਰਾਧੈ ਕਰਤਾ ਤਿਸ ਨਾਹੀ ਕਦੇ ਸਜਾਈ ਹੈ। ਬਸ ਥੋੜੇ ਜਿਹੇ ਸਮੇਂ ਦੀ ਗੱਲ ਹੈ, ਇਕਾਗਰਤਾ ਵਿੱਚ ਸਹਿਯੋਗ ਬਖਸ਼ਿਸ਼ ਕਰਦੇ ਹੋ ਤੇ ਉਹਦੇ ਨਾਲ ਥੋੜਾ ਜਿਹਾ ਵਾਤਾਵਰਨ ਅੱਛਾ ਬਣ ਜਾਂਦਾ। ਇਹ ਬੇਨਤੀ ਹੈ ਔਰ ਉਮੀਦ ਹੈ ਵੀ ਤੁਸੀਂ ਪ੍ਰਵਾਨ ਕਰੋਗੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਅੱਜ ਸਤਿਗੁਰੂ ਇੱਥੇ ਗੱਲ ਸ਼ੁਰੂ ਕਰ ਰਹੇ ਨੇ ਗੱਗੈ ਗੋਬਿੰਦ ਚਿੱਤ ਕਰ ਮੂੜੇ। ਇਹ ਬੜਾ ਜ਼ਰੂਰੀ ਹੈ, ਚਿੱਤ ਵਿੱਚ ਸੁਰਤ ਵਿੱਚ ਕਿਸੇ ਚੀਜ਼ ਨੂੰ ਵਸਾਉਣਾ, ਤਨ ਕਰਕੇ ਕੁਛ ਅੱਛਾ ਕੰਮ ਕਰਨਾ ਚੰਗੀ ਗੱਲ ਹੈ, ਮਨ ਕਰਕੇ ਜਿਹੜਾ ਕਰਨਾ ਉਹ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਕਿਸੇ ਚੀਜ਼ ਦੀ ਜੜ ਲੱਗ ਗਈ ਹੈ। ਜਦੋਂ ਆਪ ਜੀ ਬਾਬਾ ਧੰਨਾ ਜੀ ਦੇ ਬਚਨ ਪੜ੍ਹਦੇ ਹੋ ਤੇ ਉਹਨਾਂ ਦੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਰੇ ਚਿੱਤ ਚੇਤਸ ਕੀ ਨਹੀਂ ਦਿਆਲ ਦਾਮੋਦਰ। ਉਹ ਆਪਣੇ ਆਪ ਨੂੰ ਮੁਖਾਤਬ ਹੋ ਰਹੇ ਨੇ, ਰੇ ਚਿੱਤ ਹੈ ਮੇਰੇ ਚਿੱਤ। ਇੱਥੇ ਵੀ ਮਹਾਰਾਜ ਕਹਿੰਦੇ ਗੱਗੈ ਗੋਬਿੰਦ, ਗੱਗੇ ਅੱਖਰ ਤੋਂ ਉਪਦੇਸ਼ ਚਿੱਤ ਕਰ ਮੂੜੇ। ਐ ਮੂਰਖ, ਗੋਬਿੰਦ ਨੂੰ ਚਿੱਤ ਵਿੱਚ ਵਸਾਇਆ ਕਰ, ਕਿਉਂਕਿ ਚਿੱਤ ਵਿੱਚ ਨਾ ਗੁਰਬਾਣੀ ਵਿੱਚ ਵੀ ਸੰਕੇਤ ਨੇ ਵੀ ਬਹੁਤ ਕੁਛ ਆਉਂਦਾ ਪਰ ਗੋਬਿੰਦ ਨਹੀਂ ਆਉਂਦਾ। ਜਦੋਂ ਮਹਾਰਾਜ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰਮ ਬਾਰਾ, ਤੇ ਇਹਦਾ ਮਤਲਬ ਵੀ ਸੋਚਾਂ ਬਹੁਤ ਆਉਂਦੀਆਂ ਨੇ, ਸੰਕਲਪ ਬਹੁਤ ਆਉਂਦੇ ਨੇ, ਸੰਕਲਪ ਤੇ ਮੁੱਕਦੇ ਹੀ ਨਹੀਂ, ਕਈ ਵਾਰਾਂ ਉਹ ਸੁਰਤ ਕਰਕੇ ਹੁੰਦੇ ਨੇ। ਅੱਛਾ, ਕਈ ਵਾਰਾਂ ਉਹ ਫਿਰ ਬਚਨਾਂ ਤੇ ਆ ਜਾਂਦੇ ਨੇ ਵੀ ਬੰਦਾ ਸਾਰਾ ਦਿਨ ਗੱਲਾਂ ਹੀ ਕਰੀ ਜਾਂਦਾ ਹੈ, ਗੱਲਾਂ ਹੀ ਸੁਣੀ, ਇੱਥੋਂ ਤੱਕ ਸਾਨੂੰ ਪਤਾ ਨਹੀਂ ਲੱਗਦਾ ਵੀ ਕਈ ਵਾਰਾਂ ਸੰਗਤ ਵਿੱਚ ਆ ਕੇ ਵੀ ਸ਼ਬਦ ਵਿੱਚ ਸੁਰਤ ਨਹੀਂ ਹੁੰਦੀ। ਤੁਸੀਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਚਹੇਤੇ ਗੁਰਸਿੱਖ ਸੁਥਰੇ ਦੀ ਤੇ ਗੱਲ ਸੁਣੀ ਹੋਵੇਗੀ ਨਾ, ਬਈ ਦੀਵਾਨ ਲੱਗਾ ਸੀ ਤੇ ਮਹਾਰਾਜ ਬੈਠੇ ਸਨ, ਸਮਾਪਤੀ ਹੋਈ ਤੇ ਇੱਕ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਸ਼ਿਕਾਇਤ ਕੀਤੀ, ਮਹਾਰਾਜ ਤੁਸੀਂ ਲਾਡ ਬਹੁਤ ਕਰਦੇ ਹੋ ਸੁਥਰੇ ਨੂੰ ਤੇ ਇਹ ਨਾ ਹੁਣ ਬਹੁਤ ਪਰੇਸ਼ਾਨ ਕਰਨ ਲੱਗ ਪਿਆ, ਇਹ ਤੇ ਤੁਹਾਡਾ ਚਹੇਤਾ ਲਾਡਲਾ ਸਾਨੂੰ ਪਤਾ ਹੈ, ਪਰ ਹੁਣ
कदी कदी बदतमीजी ते भी उत्तर आउंदा है। महाराज कहन लगे सदो, सद लिया, नमस्कार कीती। हां भाई दास ने की, महाराज जदों कीर्तन हो रहा सी, हां हो रहा सी, मैं भी चौंकड़ा मार के बैठा सा जी, तुसी बैठे सो, ते ए अपनी सीट तो उठ के मेरे कोल आया सी ना। महाराज कहन लगे मैं वेख्या सी, आया सी। कहन लगे इन्हे मेरे कान विच आ के मैनू ओ बोल कहे ने जेडे हूब हू तुसी मैनू कहो ना भी दस, ते महाराज मैं तुहानू दस भी नहीं सकदा। ते सचे पातशाह नू पता सी भी इहदे च जरूर कोई रमज होवेगी। महाराज कहन लगे सुथरे तू इहदे कन्न विच कोई गल कही है? कहन लगे हां महाराज मैं कही है। कहन लगे चल दे कीर्तन च क्यों कही है? आखन लगा जी इह मेरा सिख है, मैं जो मर्जी कहां। हुण महाराज नू पक्का हो गया भी इह कोई व्यंग नाल गल कहनी चाहुंदा है। हजूर कहन लगे सुथरिया तू गुरु कदों दा बन गया, सिख ते मेरा है। नहीं महाराज, सिख अपने गुरु दे बचन चेता रखदा है ना। कहन लगे हां। आखन लगे इहनू पुछो भी जदों मैं इहदे कन्न च फुसफुसाया उदों किहड़े शब्द दा कीर्तन चल रहा सी? इहनू चेता भी काली कोयल तू कित गुण काली। महाराज कहन लगे हां भी दस उदों शब्द किहड़ा चल रहा सी? कहन लगा महाराज मैनू याद नहीं। सुथरा कहन लगा वेलो महाराज तुहाडी बाणी इहनू याद नहीं, ते जेडे बोल इहनू मैं कहे ओ इहनू हुण तक याद ने, इहदा मतलब इह मरीद मेरा है। गल चित दी है, गल सुरत दी है, गल ध्यान दी है। ओ ध्यान जदों असी, मैं एक होर एग्जाम्पल देना हुंना, साढ़े उत्थे नौकरशाही च दो तीन जॉबां ने, एक IAS ते एक IPS, उहदे नेड़े तेड़े होर भी ने, IFS वगैरह, PCS है। हुण इको ही स्कूल, इको ही टीचर, इको जी बिल्डिंग, इको जिहा फर्नीचर, इको जी बोर्डिंग स्कूल दी, उहदे विचों सिख के कोई मेरे वर्गा इस तरह का भी है जिन्हों PN भी कोई नहीं रखता, ते उहदे विच ही पढ़ के कोई व्यक्ति इस तरह का जिहड़ा जिले का DC बन के बैठा, फर्क की है? एक ने चित विच अध्यापक की गल नू वसाया, समग्र एकाग्रता, समग्र एकाग्रता दे नाल ध्यान नाल सुनिया, सारे NCERT दे सिलेबस नू सिखिया सिखाया, वह मरातबे ते पहुंच गया। ते जिहड़ा अध्यापक कोल बैठ के भी अध्यापक कोल नहीं सी बैठा, जदों हजूर कहिंदे गुर सभा एव ना पाईऐ ना नेड़ै ना दूर, नानक सतगुर ता मिले जा मन रहे हजूर। मन ते कई वार इत्थे आके भी साडा बाहर निकल जांदा है, और कईआं दा बाहर गड्डी चलांदिआं भी सुरत गुरद्वारा साहिब फ्री माउंट दे नाल जुड़ी हुई है, वह कई वार फिजिकली दूर होके भी लाह लै जांदे ने। असीं कई वार शरीरक तौर ते नेड़े होके भी इत्थे बैठे भी गल्लां रिड़की जांदे आ, मुकदियां नहीं साडियां। तो गल मैं फिर उत्थे तुहाडा ध्यान लिया, रे चित। बाबा धन्ना जी ने बड़ा सोहना मैं साढ़े अंदर ना, कई वार अंदर भी संकल्प विकल्प चलते हैं, असी अपने आप नाल ही कई वार उलझ जाने। इत्थे भी कुछ इदां दा संवाद है, रे चित चेतस की नहीं दयाल दमोदर। बाबा धन्ना जी अपने चित नूं कहिंदे ने मेरे चित मेरे मन, तू वाहिगुरू नूं चेता क्यों नहीं करदा? ते अगों चित पता की कहिंदा? चित कहिंदा भी चेता करां कि रिजक दी चिंता करां, मैं उन्हूं चेता करां कि रिजक दी चिंता करां, मैनू रिजक दी चिंता चेता नहीं करन देंदी। तां बाबा जी कहन लगे बिब है ना जानस कोई, एक गल पल्ले बन लै, रब तो सवा होर कोई किसे नूं ना रिजक दे सकदा ना किसे दा रिजक लै सकदा। भुलेखा सानू जरूर पै जांदा भी मेरा फलाने करके काम विगड़िया जां फलाने करके काम सौरिया, वह महाराज विधा बना देंदा, करदा सारा कुछ आप ही है। और फिर महाराज ने एक बख्शिश की, कह लगे जे तावे हैं ब्रह्मांड खंड कहो करता करे सो हो। जिधर मर्जी भज लै, जिनी मर्जी भज नस कर लै, जो करते ने तेरी परा रबद लिखी है, तेनू ओदे तो घट नहीं कोई कर सकता, ते तेनू ओदे तो वध नहीं कोई दे सकता, ओनू कोई डिले नहीं कर सकता, ते समय तो पहला तेनू कोई दे नहीं सकता, ये गल पक्की समझ लै। और रही गल रिजक दी चिंता दी, ओदे बारे भी मैं तेनू दसना चाहना। कहन लगे जी की? आखन लगे जननी केरे उधर उदक मैं पिंड किया दस द्वारा। मां दे उधर विच जदों बच्चा हुंदा है
ਤੇ ਉਹਦੇ ਵਿੱਚ ਉਹ ਕੋਈ ਕਿਰਤ ਨਹੀਂ ਕਰਦਾ। ਇੱਕ ਪੀਰੀਅਡ ਇਸ ਤਰ੍ਹਾਂ ਦਾ ਹੁੰਦਾ ਤੁਹਾਡੇ ਵਿੱਚ ਕੋਈ ਮੈਡੀਕਲ ਸਾਇੰਸ ਨਾਲ ਰਿਲੇਟਡ ਸੱਜਣ ਬੈਠਾ ਹੋਵੇ ਤੇ ਉਹਨਾਂ ਨੂੰ ਤੇ ਬੜਾ ਡੀਪ ਇਹਨਾਂ ਗੱਲਾਂ ਦਾ ਪਤਾ ਹੈ। ਪਰ ਇੱਕ ਇਸ ਤਰ੍ਹਾਂ ਦਾ ਪੀਰੀਅਡ ਵੀ ਆਉਂਦਾ ਜਦੋਂ ਭਰੂਣ ਨੂੰ ਵੀ ਖੁਰਾਕ ਦੀ ਜ਼ਰੂਰਤ ਪੈਂਦੀ ਹੈ। ਇੱਕ ਪੀਰੀਅਡ ਇਸ ਤਰ੍ਹਾਂ ਦਾ ਹੁੰਦਾ ਜਦੋਂ ਉਹਨੂੰ ਆਕਸੀਜਨ ਦੀ ਵੀ ਜ਼ਰੂਰਤ ਪੈਂਦੀ ਹੈ, ਉਹਨੂੰ ਬਾਕੀ ਖੁਰਾਕ ਦੀ ਵੀ ਜ਼ਰੂਰਤ ਪੈਂਦੀ ਹੈ। ਹੁਣ ਉਹ ਖੁਰਾਕ ਕਿਵੇਂ ਪੂਰੀ ਹੁੰਦੀ ਹੈ? ਇਹ ਈਸ਼ਵਰ ਨੇ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਬਈ ਉਹ ਪਾਈਪ ਜਿਹਨੂੰ ਅਸੀਂ ਠੇਠ ਪੰਜਾਬੀ 'ਚ ਨਾੜੂ ਕਹਿੰਦੇ ਹਾਂ, ਮਾਂ ਨੂੰ ਬੇਟੇ ਦੇ ਨਾਲ ਅਤੇ ਬੇਟੇ ਨੂੰ ਜਾਂ ਬੇਟੀ ਨੂੰ ਮਾਂ ਦੇ ਨਾਲ ਜੋੜ ਦਿੱਤਾ, ਉਹ ਸਾਹ ਲੈ ਰਹੀ ਹੈ, ਉਹਦੀ ਲੋੜੀਂਦੀ ਆਕਸੀਜਨ ਮਿਲ ਰਹੀ ਹੈ, ਉਹ ਪਾਣੀ ਪੀ ਰਹੀ ਹੈ, ਉਹਨੂੰ ਪਾਣੀ ਮਿਲ ਰਿਹਾ, ਉਹ ਭੋਜਨ ਲੈ ਰਹੀ ਹੈ, ਉਹਨੂੰ ਉਹਦੇ ਵਿੱਚੋਂ ਰਸ ਪ੍ਰਾਪਤ ਹੋ ਰਿਹਾ। ਅਤੇ ਜਦੋਂ ਤੂੰ ਕੁਛ ਨਹੀਂ ਸਾਂ ਕਰ ਸਕਦਾ, ਤੂੰ ਆਪਣੇ ਹੱਥ ਨਾਲ ਬੁਰਕੀ ਵੀ ਮੂੰਹ 'ਚ ਨਹੀਂ ਸਾਂ ਪਾ ਸਕਦਾ, ਤੇਰਾ ਉਪਕਰਨ ਸਾਹ ਲੈਣ ਵਾਲਾ, ਤੇਰੀ ਨਾਸਿਕਾ ਅਜੇ ਕੰਮ ਨਹੀਂ ਸੀ ਕਰਦੀ, ਤੈਨੂੰ ਆਕਸੀਜਨ ਵੀ ਨਾੜੂ ਰਾਹੀਂ ਭੇਜ ਦਿੱਤਾ, ਨਾੜੂ ਰਾਹੀਂ ਆਕਸੀਜਨ ਉਦੋਂ ਜਾਂਦਾ, ਨਾਸਿਕਾ ਰਾਹੀਂ ਨਹੀਂ ਜਾਂਦਾ। ਉੱਥੇ ਉਹਨੂੰ ਇੰਨਾ ਤੇਰਾ ਫਿਕਰ ਸੀ ਵੀ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ, ਤੇਰੀ ਰਿਕੁਆਇਰਮੈਂਟ ਉਹਨੇ ਪੂਰੀ ਕਰ ਦਿੱਤੀ, ਤੇ ਤੂੰ ਕਹਿੰਦਾ ਵੀ ਮੈਂ ਚੇਤਾ ਕਰਾਂ ਕਿ ਰਿਜ਼ਕ ਦੀ ਚਿੰਤਾ ਕਰਾਂ, ਤੂੰ ਰਿਜ਼ਕ ਦੀ ਚਿੰਤਾ ਛੱਡ, ਤੂੰ ਉਹਨੂੰ ਚੇਤਾ ਕਰਿਆ ਕਰ। ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ ਦੇ ਆਹਾਰ, ਜਿਹਨੂੰ ਡਾਇਟ ਕਹਿੰਦੇ ਹੋ, ਅਗਨ ਮੈਂ ਰੱਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਮਾਦਾ ਕੱਛੂ ਕੁੰਮੀ ਪਾਣੀ ਚ ਰਹਿੰਦੀ ਏ, ਅੰਡੇ ਬਰੇਤੇ ਵਿੱਚ ਦਿੰਦੀ ਏ। ਅਸੀਂ ਕੂੰਜ ਦੀ ਉਦਾਹਰਨ ਦਿੰਦੇ ਹਾਂ, ਕਮ ਸੇ ਕਮ ਕੂੰਜ ਦੀ ਮਮਤਾ ਕਰਵਟ ਲਵੇ, ਉੱਡ ਕੇ ਬੱਚਿਆਂ ਕੋਲ ਜਾ ਤੇ ਸਕਦੀ ਏ, ਪਰ ਕੱਛੂ ਕੁੰਮੀ ਨਾ ਤੇ ਉੱਡ ਸਕਦੀ ਏ, ਨਾ ਤੇਜ਼ ਤੁਰ ਸਕਦੀ ਏ, ਤੇ ਜੇ ਕਿਤੇ ਸਾਲ ਦੋ ਸਾਲ ਬਾਅਦ ਅੰਡਿਆਂ ਕੋਲ ਪਹੁੰਚ ਜਾਏ ਤੇ ਉਹਦੇ ਅਸਥਾਨ ਨਹੀਂ ਬਈ ਉਹ ਦੁੱਧ ਪਿਆ ਸਕੇ। ਕੁੰਮੀ ਜਲ ਮੈਂ ਤਨ ਤੇ ਬਾਹਰ, ਪੰਖ ਖੀਰ ਤਿੰਨ ਨਾਹੀ, ਉਹਦੇ ਕੋਈ ਪਰ ਕੀ ਕਰਦੀ ਏ, ਚੇਤਾ ਕਰਦੀ ਏ, ਬੱਚਿਆਂ ਨੂੰ ਸੁਰਤ ਵਿੱਚ ਰੱਖਦੀ ਏ, ਔਰ ਸੁਰਤ ਵਿੱਚ ਰੱਖਣ ਨਾਲ ਉਹਨਾਂ ਨੂੰ ਤਾਕਤ ਮਿਲਦੀ ਹੈ। ਪਹਿਲਾਂ ਤੇ ਅਸੀਂ ਮਜ਼ਾਕ ਉਡਾਉਂਦੇ ਸਾਂ ਧਾਰਮਿਕ ਲੋਕਾਂ ਦਾ ਵੀ ਬੇਬੇ ਨਾਨਕੀ ਨੇ ਯਾਦ ਕੀਤਾ, ਗੁਰੂ ਨਾਨਕ ਹਾਜ਼ਰ ਹੋ ਗਏ, ਇਹ ਕਿਵੇਂ ਹੋ ਜਾਂਦਾ, ਆਖੋ ਜੀ ਸਤਨਾਮ, ਐਦਾਂ ਮਜ਼ਾਕ ਉਡਾਉਂਦੇ ਹਨ ਬੰਦੇ ਜਿਨ੍ਹਾਂ ਦੋ ਕੁ ਕਿਤਾਬੜੀਆਂ ਪੜ੍ਹੀਆਂ ਹੁੰਦੀਆਂ ਹਨ। ਅੱਜ ਤੁਸੀਂ ਗੂਗਲ ਤੇ ਜਾ ਕੇ ਕਿਤੇ ਟੈਲੀਪੈਥੀ ਕੱਢੋ, ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਟੈਲੀਪੈਥੀ ਪੂਰਾ ਸਮੁੰਦਰ ਹੈ ਉੱਥੇ ਟੈਲੀਪੈਥੀ ਦਾ। ਟੈਲੀਪੈਥੀ ਸਿਸਟਮ ਸਾਇੰਸ ਮੰਨਦੀ ਹੈ ਵੀ ਜਦੋਂ ਤੁਸੀਂ ਸਮੱਗਰ ਇਕਾਗਰਤਾ ਨਾਲ ਕੁਝ ਕਰਦੇ ਹੋ, ਯਾਦ ਕਰਦੇ ਹੋ, ਜੋ ਤੁਸੀਂ ਯੂਨੀਵਰਸ ਨੂੰ ਪਹੁੰਚਾਉਣਾ ਚਾਹੁੰਦੇ ਹੋ, ਜਿਸ ਵਿਅਕਤੀ ਤੱਕ ਪਹੁੰਚਾਉਣਾ ਚਾਹੁੰਦੇ ਹੋ, ਯੂਨੀਵਰਸ ਤੁਹਾਡਾ ਉਹ ਮੈਸੇਜ, ਤੁਹਾਡੀ ਉਹ ਵਸਤੂ, ਤੁਹਾਡੀ ਉਹ ਭਾਵਨਾ ਉੱਥੋਂ ਤੱਕ ਟਰਾਂਸਫਰ ਕਰ ਦਿੰਦਾ। ਮਹਾਰਾਜ ਕਹਿੰਦੇ ਕੱਛੂ ਕੁੰਮੀ ਦੇ ਬੱਚਿਆਂ ਨੂੰ ਵੀ ਉਹ ਮਰਨ ਨਹੀਂ ਦਿੰਦਾ, ਤੂੰ ਰੋਜ਼ੀ ਦੀ ਚਿੰਤਾ ਕਿਉਂ ਕਰਨਾ? ਪਾਖਾਨ ਕੀਟ ਗੁਪਤ ਹੋਏ ਰਹਿਤਾ, ਰਾਜਸਥਾਨ ਦੇ ਬੜੇ ਵੱਡੇ ਵੱਡੇ ਜਿੱਥੇ ਪੱਥਰਾਂ ਦਾ ਕਾਰੋਬਾਰ ਹੁੰਦਾ ਹੈ, ਉੱਥੇ ਕਾਰੀਗਰ ਦੱਸਦੇ ਨੇ ਕਈ ਵਾਰ ਇਸ ਤਰ੍ਹਾਂ ਦੀ ਸਿੱਲ ਤੋੜੀ ਦੀ ਏ ਜਿਹਦੇ ਵਿੱਚੋਂ ਜੀਵ ਨਿਕਲਦੇ ਨੇ, ਔਰ ਖੁਰਾਕ ਜਾਣ ਦਾ ਕੋਈ ਰਸਤਾ ਨਹੀਂ, ਈਵਨ ਹਵਾ ਦੇ ਸਰਕਣ ਦਾ ਵੀ ਕੋਈ ਰਸਤਾ ਨਹੀਂ। ਕਮਾਲ ਐਸੀ ਹੈ, ਉਸ ਪੱਥਰ ਵਿੱਚ ਜੀਵਾਂ ਨੂੰ ਵੀ ਉਹਨੇ ਮਰਨ ਨਹੀਂ ਦਿੱਤਾ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ। ਪਾਖਾਨ ਕੀਟ ਗੁਪਤ ਹੋਏ ਰਹਿਤਾ, ਤਾਂ ਚੇ ਮਾਰਗ ਨਾਹੀਂ ਕਹਿ ਧੰਨਾ, ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਹੇ ਜੀ, ਤੂੰ ਰਿਜ਼ਕ ਨੂੰ ਲੈ ਕੇ ਨਾ ਡਰ, ਤੂੰ ਰਿਜ਼ਕ ਨੂੰ ਲੈ ਕੇ ਚਿੰਤਾ ਨਾ ਕਰ, ਤੂੰ ਵਾਹਿਗੁਰੂ ਨੂੰ ਚੇਤਾ ਕਰ। ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਗੱਗੈ ਗੋਬਿੰਦ ਚਿੱਤ ਕਰ ਮੂੜੇ। ਹੇ ਮੂਰਖ, ਉਹਨੂੰ ਚਿੱਤ ਵਿੱਚ ਵਸਾ, ਕਿਉਂਕਿ ਜਦੋਂ ਕੋਈ ਨਾਮ ਨਹੀਂ ਜਪਦਾ, ਕਹਿਣ ਦੇ ਬਾਵਜੂਦ ਵੀ ਇਸ ਪਾਸੇ ਨਹੀਂ ਤੁਰਦਾ, ਤੇ ਫਿਰ ਕਈ ਵਾਰ ਸਾਨੂੰ ਸਿੱਧੇ ਰਾਹ ਤੇ ਪਾਉਣ ਲਈ ਝਿੜਕ ਮਾਰਨ ਦਾ ਇੱਕ ਤਰੀਕਾ ਹੈ। ਤੇ ਗੁਰੂ ਸਵਾਰਿਓ, ਗੁਰਬਾਣੀ ਵਿੱਚ ਤੇ ਇਸ ਝਿੜਕ ਨੂੰ ਵੀ ਚੰਗਾ ਹੀ ਕਿਹਾ ਗਿਆ ਹੈ ਵੀ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਗੁਰੂ ਝਿੜਕ ਵੀ ਸਾਨੂੰ ਸੁਧਾਰਨ ਲਈ, ਗੁਰੂ ਝਿੜਕ ਵੀ ਸਾਡਾ ਭਲਾ ਕਰਨ ਵਾਸਤੇ,
ਸਾਨੂੰ ਹਰਟ ਕਰਨ ਵਾਸਤੇ, ਸਾਨੂੰ ਦੁਖੀ ਕਰਨ ਵਾਸਤੇ ਉਹ ਝਿੜਕ ਨਹੀਂ ਮਾਰਦੇ। ਚਿੱਤ ਵਿੱਚ ਵਸਾ। ਕਨਫਿਊਸ਼ੀਅਸ ਜਿਹੜਾ ਬੜਾ ਵੱਡਾ, ਜਿਹਦੀ ਇੱਥੇ ਤੁਹਾਡੇ ਸਾਰੇ ਵਿਸ਼ਵ 'ਚ ਉਹਦੇ ਫੋਲੋਅਰ ਜਿਹੜੇ ਨੇ ਮੇਰਾ ਖਿਆਲ ਹੈ ਵੀ ਕਰੋੜਾਂ 'ਚ ਹੋਣੇ ਨੇ, ਉਹਦੇ ਜੀਵਨ 'ਚ ਇੱਕ ਘਟਨਾ ਹੈ ਵੀ ਬਗੀਚੀ ਸੀ ਫੁੱਲਾਂ ਦੀ, ਮਾਂ ਦੇਖਭਾਲ ਕਰਦੀ ਸੀ। ਰੇ ਗੱਗਾ ਗੋਬਿੰਦ ਚਿੱਤ ਕਰ ਮੂੜੇ, ਚਿੱਤ ਵਿੱਚ ਮਨ ਦਾ ਬੜਾ, ਦੇਖੋ ਗੁਰਬਾਣੀ 'ਚ ਜਿਹੜਾ ਮਨ ਨੂੰ ਮੁਖਾਤਬ ਹੋ ਕੇ ਉਪਦੇਸ਼ ਦਿੱਤੇ ਨੇ ਉਹ 95% ਨੇ, ਜਿਹੜੇ ਤਨ ਨੂੰ ਮੁਖਾਤਬ ਹੋ ਕੇ ਦਿੱਤੇ ਨੇ ਉਹ 5% ਨੇ। ਤਨ ਕੀ ਨੇ? ਇਹ ਸਰਵਣੋ ਮੇਰੇ ਹੋ, ਇਹ ਨੇਤਰੋ ਮੇਰੇ ਹੋ, ਇਹ ਰਸਨਾ ਤੂੰ ਅਨਰਾਸ ਰਾਤ ਰਹੀ, ਚਰਨ ਚਲੋ ਮਾਰਗ ਗੋਬਿੰਦ, ਕਰ ਹਰ ਕਰਮ, ਇਹ ਸਾਰੇ ਤਨ ਦਾ ਹਿੱਸਾ ਨੇ। ਇਹ ਤੁਹਾਨੂੰ ਸਿਰਫ 5% ਮਿਲਣਗੇ, 95% ਸੰਬੋਧਨ ਮਨ ਨੂੰ ਹੈ। ਹੁਣ ਜੇ ਕਿਸੇ ਨੂੰ ਏਅਰਪੋਰਟ ਤੇ ਡਰੋਪ ਕਰਨਾ ਹੈ ਤੇ ਅਸੀਂ ਡਰਾਈਵਰ ਨੂੰ ਕਹਿੰਦੇ ਹਾਂ ਨਾ, ਉਹਨੂੰ ਵਹੀਕਲ ਨੂੰ ਨਹੀਂ ਨਾ ਕਹਿੰਦੇ ਵੀ ਇਹ ਮੋਟਰ, ਇਹਨੂੰ ਉੱਥੇ ਛੱਡ ਦੇਈ। ਤਨ ਕੀ ਹੈ? ਤਨ ਕਨਵੈਂਸ ਹੈ, ਤਨ ਵਹੀਕਲ ਹੈ, ਇਹਨੂੰ ਡਰਾਈਵ ਕੌਣ ਕਰਦਾ? ਮਨ। ਇਸ ਲਈ ਬਾਣੀਕਾਰਾਂ ਨੇ ਜ਼ਿਆਦਾ ਮਨ ਦੇ ਉੱਤੇ ਜ਼ੋਰ ਦਿੱਤਾ। ਉਹ ਖੇਤੀਬਾੜੀ ਦਾ ਕੰਮ ਸੀ, ਫੁੱਲਾਂ ਦਾ ਕਾਰੋਬਾਰ, ਕਾਸ਼ਤ ਕਰਦੇ ਸਨ, ਬੜੀ ਮਿਹਨਤ ਕੀਤੀ, ਬਗੀਚੀ ਲਾ ਦਿੱਤੀ, ਅਚਾਨਕ ਮਾਂ ਬਿਮਾਰ ਪੈ ਗਈ, ਬਿਮਾਰ ਪੈ ਗਈ ਤੇ ਬੜੀ ਚਿੰਤਤ, ਬੁਖਾਰ ਚੜ੍ਹ ਗਿਆ, ਛੋਟਾ ਜਿਹਾ ਬੱਚਾ 7-8-9 ਸਾਲ ਦਾ, ਤੇ ਮਾਂ ਨੂੰ ਚਿੰਤਤ ਵੇਖ ਕੇ ਕਹਿਣ ਲੱਗਾ ਵੀ ਮਾਂ ਤੂੰ ਚਿੰਤਾ ਨਾ ਕਰ, ਜਿੰਨੇ ਦਿਨ ਤੂੰ ਠੀਕ ਨਹੀਂ ਹੁੰਦੀ ਬਗੀਚੀ ਦੀ ਦੇਖਭਾਲ ਮੈਂ ਕਰਾਂਗਾ। ਉਹ ਕਹਿਣ ਲੱਗੀ ਠੀਕ ਠੀਕ ਹੈ। ਉਹਨੇ ਸਵੇਰੇ ਤਿਆਰ ਹੋਣਾ, ਨਾਸ਼ਤਾ ਕਰਨਾ, ਲੰਚ ਨਾਲ ਲੈਣਾ ਤੇ ਪਹੁੰਚ ਜਾਣਾ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ, 1 ਦਿਨ, 2 ਦਿਨ, 3 ਦਿਨ, ਹਫ਼ਤਾ, 10 ਦਿਨ, 15 ਦਿਨ, ਮਹੀਨਾ ਲੰਘ ਗਿਆ। ਉਹ ਠੀਕ ਹੋਈ, ਆਖਣ ਲੱਗੀ ਮੈਨੂੰ ਸਹਾਰਾ ਦੇ, ਮੈਨੂੰ ਇਸ਼ਨਾਨ ਕਰਾ, ਮੇਰੇ ਲਈ ਹਲਕਾ ਫੁਲਕਾ ਕੁਛ ਖਾਣ ਲਈ, ਅੱਜ ਮੈਂ ਠੀਕ ਹਾਂ। ਅਗਲੇ ਦਿਨ ਕਹਿਣ ਲੱਗੀ ਮੈਨੂੰ ਸਹਾਰਾ ਦੇ ਕੇ ਬਗੀਚੀ ਵਿੱਚ ਲੈ ਚੱਲ, ਮੈਂ ਵੇਖਣਾ ਚਾਹੁੰਦੀ ਹਾਂ ਬਗੀਚੀ ਦੀ ਕੀ ਸਿਚੁਏਸ਼ਨ ਹੈ। ਲੈ ਗਿਆ, ਜਦੋਂ ਜਾ ਕੇ ਨਿਗਾਹ ਮਾਰੀ ਤੇ ਸਾਰੀ ਬਗੀਚੀ ਵੀਰਾਨ ਸੁੱਕੀ ਪਈ। ਬੜੀ ਖਫਾ ਹੋਈ ਵੀ ਤੂੰ ਤੇ ਸਵੇਰੇ ਆਉਂਦਾ ਸੈਂ ਤੇ ਰਾਤ ਨੂੰ ਵਾਪਸ ਆਉਂਦਾ ਸੈਂ, ਬ੍ਰੇਕਫਾਸਟ ਕਰਕੇ ਆਉਂਦਾ ਹੈ, ਲੰਚ ਨਾਲ ਲੈ ਕੇ ਆਉਂਦਾ ਸੈਂ, ਇੱਥੇ ਆਉਂਦਾ ਵੀ ਸੈਂ ਕਿ ਕਿਤੇ ਹੋਰ ਜਾਂਦਾ ਸੈਂ? ਨਹੀਂ ਮਾਂ, ਮੈਂ ਸਾਰਾ ਦਿਨ ਇੱਥੇ ਹੀ ਰਹਿੰਦਾ ਸਾਂ, ਹੱਦ ਹੋ ਗਈ ਹੈ, ਫਿਰ ਕਰਦਾ ਕੀ ਸੈਂ? ਆਖਣ ਲੱਗਾ ਮਾਂ ਮੈਂ ਕੱਪੜੇ ਘਰੋਂ ਲਿਆਉਂਦਾ। ਕਹਿਣ ਲੱਗੀ ਮੈਂ ਵੇਖਿਆ ਤੂੰ ਕਈ ਵਾਰ ਪੁਰਾਣੇ ਕੱਪੜੇ ਸੂਤੀ ਪੌਣੇ ਪਾਣੇ ਜੇ ਘਰੋਂ ਇਕੱਠੇ ਕਰਕੇ ਕੀ ਕਰਦਾ ਹੈ? ਮਾਂ ਮੈਂ ਬਗੀਚੀ ਦੇ ਹਰ ਬੂਟੇ ਦੇ ਇਕੱਲੇ ਇਕੱਲੇ ਪੱਤੇ ਨੂੰ ਉਹਦੇ ਨਾਲ ਪੂੰਝਦਾ ਸਾਂ, ਉਹਨੂੰ ਚੁੰਮਦਾ ਸਾਂ, ਉਹਨੂੰ ਮੈਂ ਇੱਦਾਂ ਕਰਦਾ ਸਾਂ, ਉਹਨੂੰ ਮੈਂ ਉਦਾਂ ਕਰਦਾ ਸਾਂ। ਉਹ ਸਮਝ ਗਈ, ਆਖਣ ਲੱਗੀ ਨਲਾਇਕਾ ਬਨਸਪਤੀ ਦੇ ਪ੍ਰਾਣ ਪੱਤਿਆਂ ਵਿੱਚ ਨਹੀਂ ਹੁੰਦੇ, ਉਹ ਜੜ੍ਹਾਂ ਵਿੱਚ ਹੁੰਦੇ ਨੇ। ਜੜ੍ਹਾਂ ਵਿੱਚ ਪਾਣੀ ਦਿੱਤਾ ਸੀ? ਨਹੀਂ, ਮੈਂ ਪੱਤਿਆਂ ਨੂੰ ਧੋਂਦਾ ਸਾਂ, ਜੜ੍ਹਾਂ 'ਚ ਪਾਣੀ ਨਹੀਂ ਦਿੱਤਾ। ਕਹਿਣ ਲੱਗਾ ਨਹੀਂ, ਜੜ੍ਹਾਂ 'ਚ ਤਾਂ ਨਹੀਂ ਪਾਣੀ ਦਿੱਤਾ, ਇਹਨਾਂ ਨੂੰ ਜੜ੍ਹਾਂ 'ਚ ਗੋਡੀ ਕਰਦਾ। ਨਹੀਂ ਮਾਂ, ਮੈਂ ਗੋਡੀ ਨਹੀਂ, ਮੈਂ ਉਂਝ ਪੱਤਿਆਂ ਨੂੰ ਚੁੰਮਦਾ ਹੁੰਦਾ ਸਾਂ। ਉਹ ਕਹਿਣ ਲੱਗੀ ਕਾਸ਼ ਤੂੰ ਪੱਤਿਆਂ ਨੂੰ ਚੁੰਮਦਾ ਨਾ, ਪੱਤਿਆਂ ਨੂੰ ਤੂੰ ਧੋਂਦਾ ਨਾ, ਸਿਰਫ ਤੂੰ ਜੜ੍ਹ ਤੱਕ ਪਹੁੰਚ ਜਾਂਦਾ, ਗੋਡੀ ਕਰ ਦਿੰਦਾ, ਨਦੀਨ ਪੁੱਟ ਦਿੰਦਾ, ਜੜ੍ਹਾਂ ਵਿੱਚ ਥੋੜਾ ਥੋੜਾ ਪਾਣੀ ਪਾ ਦਿੰਦਾ, ਇਹ ਬਗੀਚੀ ਸੁੱਕੀ ਨਹੀਂ ਸੀ ਹੋਣੀ, ਇਹ ਬਗੀਚੀ ਹਰੀ ਹੋਣੀ ਸੀ। ਸਾਡੇ ਇੱਥੇ ਜਿਹੜਾ ਮਨ ਹੈ ਉਹ ਜੜ ਹੈ, ਜਿਹੜਾ ਸਰੀਰ ਹੈ ਉਹਦਾ ਵਿਕਾਸ ਹੈ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਚਿੱਤ ਮਨ ਉਹ ਜੜ ਹੈ, ਇਸ ਕਰਕੇ ਜ਼ਿਆਦਾਤਰ ਚਿੱਤ ਨੂੰ ਜੋੜਨ ਦੀ ਗੱਲ ਹੈ, ਮਨ ਨੂੰ ਜੋੜਨ ਦੀ ਗੱਲ ਹੈ। ਚੇਤਾ ਹੀ ਜਿਹੜੇ ਐਗਰੀਮੈਂਟ, ਜਿਹੜੀ ਕਮਿਟਮੈਂਟ ਵਾਹਿਗੁਰੂ ਨਾਲ ਕਰਕੇ ਆਇਆ ਹੈ, ਉਹ ਚੇਤਾ ਹੀ ਅਸੀਂ ਸਾਰੇ ਕਰਕੇ ਆਏ ਹਾਂ, ਇਹ ਗੱਲ ਵੱਖਰੀ ਹੈ, ਸਾਨੂੰ ਭੁੱਲ ਗਿਆ। ਅਸਨ ਬਸਨ ਸੰਗ ਲੀਨੇ, ਉਹ ਬਚਨ ਦੀਨੇ, ਵਾਹਿਗੁਰੂ ਦੇ ਕੋਲ ਬੈਠ ਕੇ ਜ਼ਰੂਰਤਾਂ ਮੰਗੀਆਂ, ਮੈਨੂੰ ਜੁੱਲੀ ਕੁੱਲੀ ਗੁੱਲੀ ਦਾ ਪ੍ਰਬੰਧ ਕਰ ਦੇ, ਉਹਨੇ ਕਿਹਾ ਕਰ ਦਿੱਤਾ। ਤੇ ਹੁਣ ਤੂੰ ਰੋਜ਼ ਸੰਗਤ ਵਿੱਚ ਜਾਣਾ ਔਰ ਗੁਰੂ ਗੁਰੂ ਜਪਣਾ। ਜੀ ਮੈਂ ਰੋਜ਼ ਜਾਵਾਂ ਕਰਾਂਗਾ, ਗੁਰੂ ਗੁਰੂ ਜਪਾਂਗਾ, ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਅਸਨ ਬਸਨ ਸੰਗ ਲੀਨੇ, ਉਹ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਪ੍ਰਭ ਤੇ ਆਏ ਹੈ। ਮੈਂ ਜਨਮ ਲੈਣ ਤੋਂ ਬਾਅਦ ਰੋਜ਼ ਸੰਗਤ ਜਾਵਾਂਗਾ ਤੇ ਗੁਰੂ ਗੁਰੂ ਜਪਾਂਗਾ। ਫਿਰ ਕੀ ਹੋਇਆ? ਕਹਿਣ ਲੱਗੇ ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਅਦ ਅਧਮ ਅਸਾਧ ਹੈ। ਇੱਥੇ ਆਉਂਦਿਆਂ ਸਾਰ ਦਾਤਾ ਵਿਸਰ ਗਿਆ ਤੇ ਦਾਤਾਂ ਨੂੰ ਅਸੀਂ ਚੰਬੜ ਗਏ, ਦਾਤ ਪਿਆਰੀ ਵਿਸਰਿਆ,
दातारा और जाने ना ही मरन विचारा। मैं जिहड़ी अर्ज कर रहा सां वो कलप गई विचारी, वह कहन लगी पुत्र बनस्पति दे प्राण पत्तियां विच टाणियां विच नहीं हुंदे, जड़ां विच हुंदे ने। मैसेज यह है, मोरल ऑफ स्टोरी यह है भी साड़ी सारी धार्मिक साधना मन दे ताल उत्ते खड़ी हुई है। तन दे वारी जिहड़ी है बाद विच आउंदी है, मन जुड़ जाए तन आपे जुड़ जांदा है, ते जे मन ना जुड़े ते फिर तन दी भी बात नहीं बनदी। तन बाद दी गल है, मन पहली गल है, सुरत पहली गल है, ध्यान पहली गल है, चित पहली गल है। गगै गोबिंद चित कर मूड़े। अच्छा हुण अगली गल बड़े ध्यान नाल सुनना, रिलेटड किन्नी है। जिदा संगली बनाई दी ने कुंडा विचड़ा के फिर अगले नूं होर वो पूरा संगल बने, इस तरह गुरबाणी इस तरह संगली हुंदी है। जदों विकोलतरी जी गल सानूं लगदी असल सानूं समझ नहीं आउंदी तां वो दूजी तरह एक्सप्लेन हो जांदी। गली कि ना पाया, एक तो है भी चित वाहगुरु विच जोड़, एक है भी चित को नहीं जोड़िया, वाहगुरु दियां गल्लां ही करी जांदा है, गल्लां बड़ियां करदा है, गल्लां सारियां वाहगुरु दियां करदा है, पर कथनी है पर करनी नहीं है। हुण इहदे उत्ते गुरमत विच बहुत कुछ लिखिया गया, भावें उहदे ते तुसीं दो दिन पांच दिन दस दिन महीना सिर्फ इसे सबजैक्ट के उत्ते बोली जाओ, बहुत कुछ लिखिया, पर बने प्रोग्राम अनुसार मैं एक दो उदाहरण तुहाडे नाल सांझियां करां। किसी चीज नू जीभ नाल कहना होर गल है, सुरत करके मानना प्रैक्टिकल करना होर गल है। हुण मान लिया प्रशादा छकदिआं छकदिआं मरचां लग जाण, ते आम तौर ते शूगर नू चीनी नू असीं उत्थे पिंडां च खंड भी कह लैंदे आ, खंड, ते बंदा अपनी रसना नाल कवे खंड खंड खंड खंड भी मरचां हट जाण लगणों, मर्च ज्यादा हो जाए ते अंदरला हिस्सा ते सारा सेंसिटिव हुंदा है, वो कई रहा अंदरों फिर मचदा मूंह जिहड़ा सड़दा है, उस वेले फिर कोई ना कोई जरूरत हुंदी है किसी मिठास वाली चीज की भी वो जिहड़ा अंदरला जिहड़ी वह समस्या हो रही है स्किन दे वो थोड़ी जी शांत हो जाए। हुण इहदे लई की है भी तुहानूं उठ के किचन च जाना पएगा, उथों डब्बा खोल के चूंडी खंड की तली ते रख के फिर फक्का मारांगे ते मरचां तां दूर होणगियां। खंड खंड खंड खंड खंड खंड रटन नाल मरचां दूर नहीं हुंदियां, साड़ नहीं मुकदा। खांड खांड कहे जेबा ना स्वाद मीठो आवे, ते पाला लग रहा होवे ते साडे उत्ते ते लोकी अग उग भी बाल लैंदे ना, ते फिर मनुख अग ना बाले, अग बालन दा आर पार ना करे, रसना नाल ही कही जाए अग अग अग्नि अग्नि अग्नि, ते उहदा पाला दूर नहीं होगा। अगन अगन कहे शीत ना बना, छे उदाहरण भाई साहब ने दित्तियां इको कवित विच जिहड़ियां मैं तुहाडी नजर कर रहा। खांड खांड कहे जेबा ना स्वाद मीठो आवे, अगन अगन कहे शीत ना बनासै, बैद बैद कहे रोग मिटत ना काहू को, रसना नाल कवे डाक्टर साहब डाक्टर साहब बुखार चढ़िया ते रसना नाल करी जाए पैरासिटामोल पैरासिटामोल। ये सारे वर्ल्ड वाइड ये दवा चलती है ना भी, तीन तीन घंटे बाद पांच दो चार पांच खुराका ले लिए बुखार ते टुट जांदा। पर कोई पैरासिटामोल दा सिमरन करे, पैरासिटामोल दी टैबलेट जीभ ते रख के पानी दे घुट नाल हलक तो थले ना लंघाए, ते पैरासिटामोल पैरासिटामोल पैरासिटामोल कहन नाल बुखार नहीं उतर। वैद वैद कहन नाल मनुख तंदुरुस्त नहीं हुंदा, वैद कोल जाना पैंदा जां वैद नूं अपने कोल सदना पैंदा। द्रब द्रब कहे को द्रबै ना उलास है, धन नाल मनुख अमीर हुंदा पर धन कमाना पैंदा ना, जे धन धन मनी मनी रुपये रुपये डालर डालर रसना तो मनुख करी जाए उहदे नाल उहदी जेब दे विच मनी नहीं आ जांदी, वह कमानी पैंदी है, केवल रसना नाल कहन नाल नहीं आ जांदा। चंदन चंदन कहे प्रगट है ना सुबास बास, चंदन विचों खुशबू आउंदी है। हुण चंदन दा कोई टुकड़ा घर लिया के रखो जां उहनूं कसाओ
ਤੇ ਫਿਰ ਖੁਸ਼ਬੂ ਆਵੇਗੀ। ਜੀਵ ਨਾਲ ਚੰਦਨ ਚੰਦਨ ਕਹਿਣ ਨਾਲ ਖੁਸ਼ਬੂ ਪ੍ਰਗਟ ਨਹੀਂ ਹੁੰਦੀ ਸਾਧ ਸੰਗਤ ਜੀ। ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੇ ਚੰਦਰਮਾ ਰੋਸ਼ਨੀ ਕਰਦਾ ਹੈ, ਪਰ ਕੋਈ ਚੰਦਰਮੇ ਦੀ ਤਸਵੀਰ ਬੜੀ ਸੋਹਣੀ ਬਣਾ ਕੇ ਤੇ ਆਪਣੇ ਦੀਵਾਰ ਦੇ ਉੱਤੇ ਟੰਗ ਦੇ ਤੇ ਉਸ ਕਮਰੇ ਚ ਚਾਨਣ ਨਹੀਂ ਹੁੰਦਾ, ਖਿੜਕੀ ਖੋਲਣੀ ਪੈਂਦੀ ਏ, ਫਿਰ ਉਹਦੀਆਂ ਕਿਰਨਾਂ ਅੰਦਰ ਆਉਂਦੀਆਂ ਨੇ। ਸੂਰਜ ਦੀਆਂ ਕਿਰਨਾਂ ਵੀ ਖਿੜਕੀ ਖੋਲਣ ਨਾਲ ਆਉਣਗੀਆਂ, ਕੇਵਲ ਸੂਰਜ ਦੀ ਤਸਵੀਰ ਦੀਵਾਰ ਤੇ ਚਿਪਕਾਉਣ ਨਾਲ। ਹੁਣ ਅਸੀਂ ਵੀ ਇਹੋ ਕੋਸ਼ਿਸ਼ ਕਰਨੇ ਆ ਨਾ, ਆਖੇ ਨਾ ਆ ਜਿਹੜੇ ਭੱਜਦੇ ਹੋਏ ਘੋੜੇ ਨੇ, ਭੱਜਦੇ ਹੋਏ ਘੋੜਿਆਂ ਦੀ, ਸੱਤ ਘੋੜਿਆਂ ਦੀ ਤਸਵੀਰ ਤੇ ਇੱਕ ਸੂਰਜ ਦੀ ਚੜ੍ਹਦੀ ਹੋਈ ਤਸਵੀਰ ਕੰਧ ਤੇ ਲਾਈਏ ਨਾ, ਤੇ ਘਰ ਵਿੱਚ ਰਿਜਕ ਆਉਂਦਾ। ਬੜਿਆਂ ਲੋਕਾਂ ਨੇ ਲਾਈਆਂ ਨੇ, ਭੱਜਦੇ ਹੋਏ ਘੋੜੇ ਤੇ ਚੜ੍ਹਦਾ ਹੋਇਆ ਸੂਰਜ। ਨਹੀਂ, ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਹੈ, ਤੇ ਜਿਵੇਂ ਘੋੜੇ ਭੱਜਦੇ ਨੇ ਸਾਰਾ ਦਿਨ ਕਿਰਤ ਕਰਨ ਵਾਸਤੇ, ਇਸ ਤਰ੍ਹਾਂ ਭੱਜਣਾ ਹੈ। ਭੱਜਦੇ ਹੋਏ ਘੋੜਿਆਂ ਦੀ ਤਸਵੀਰ ਨਾਲ ਰਿਜਕ ਨਹੀਂ ਆਉਂਦਾ, ਘੋੜੇ ਵਾਂਗੂ ਭੱਜਣਾ ਪੈਂਦਾ ਹੈ। ਘੋੜੇ ਵਰਗਾ ਤਨ ਵਿੱਚ ਬਲ ਹੋਣਾ ਚਾਹੀਦਾ, ਘੋੜੇ ਵਰਗੀ ਹਿੰਮਤ ਹੋਣੀ ਚਾਹੀਦੀ ਹੈ, ਔਰ ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਪਵਾ ਕੇ ਰਜਾਈ ਨੂੰ, ਕੰਬਲ ਨੂੰ ਪਰਾਂ ਮਾਰੇ, ਤੇ ਫਿਰ ਤੂੰ ਅੱਗੇ ਅੱਗੇ, ਰਿਜਕ ਤੇਰੇ ਪਿੱਛੇ ਪਿੱਛੇ। ਹਜ਼ੂਰ ਕਹਿੰਦੇ ਨੇ ਉਦੋਂ ਸਾਏ ਕਿਆ ਨਿਸ਼ਾਨੀ, ਭਾਈ ਸਿੱਖੋ ਦੱਸੋ, ਪ੍ਰਸ਼ਨ ਦਾ ਉੱਤਰ ਦਿਓ। ਮੇਰਾ ਪ੍ਰਸ਼ਨ ਹੈ, ਉਦਮੀ ਦੀ ਕੀ ਨਿਸ਼ਾਨੀ ਹੈ? ਉਦੋਂ ਸਾਏ ਕਿਆ ਨਿਸ਼ਾਨੀ, ਉਦਮੀ ਕਿਹਨੂੰ ਕਹਿੰਦੇ? ਉਦਮੀ ਦੀ ਕੀ ਪਰਿਭਾਸ਼ਾ ਹੈ? ਉਦਮੀ ਦੇ ਲੱਛਣ ਕੀ ਨੇ? ਉਦੋਂ ਸਾ ਹੈ ਸ਼ਲੋਕ 12 ਤੇ ਵਧੀਕ, ਉਦੋਂ ਸਾ ਹੈ ਕਿਆ ਨਿਸ਼ਾਨੀ ਨੇ? ਮਹਾਰਾਜ ਤੁਸੀਂ ਦੱਸੋ। ਤੇ ਹਜ਼ੂਰ ਕਹਿੰਦੇ ਵੀ ਉਹਦੀ ਨਿਸ਼ਾਨੀ ਇੱਕੋ ਹੀ ਹੈ, ਵੀ ਉਹਦੇ ਕੋਲ ਅੰਨ ਦੀ ਤੇ ਧਨ ਦੀ ਕਮੀ ਨਹੀਂ ਹੁੰਦੀ। ਜੇ ਉਹਦਾ ਜਿੰਨਾ ਟਾਰਗੇਟ ਹੈ ਉਹ ਨਾ ਪੂਰਾ ਹੋਵੇ ਤੇ 50% ਤੇ ਉਹਨੂੰ ਮਿਲ ਹੀ ਜਾਂਦਾ, ਉਹਦੇ ਕੋਲ ਕਮੀ ਨਹੀਂ ਹੁੰਦੀ। ਤੇ ਆਲਸੀ ਕੋਲ ਰਿਜਕ ਆ ਕੇ ਵੀ ਉੱਥੋਂ ਵਾਪਸ ਮੁੜ ਜਾਂਦਾ। ਇਸ ਲਈ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਦਰਬ ਦਰਬ ਕਹਿ ਕੋ ਦਰਬੈ ਨਾ ਵਿਲਾਸ ਹੈ। ਤੈਸੇ 6 ਐਗਜ਼ੈਂਪਲਾਂ ਦੇ ਕੇ, 6 ਉਦਾਹਰਨਾਂ ਦੇ ਕੇ ਪੰਥ ਜੀ ਫਿਰ ਭਾਈ ਸਾਹਿਬ ਗੁਰਮਤ ਦਾ ਤੋੜਾ ਕਿੱਥੇ ਝਾੜਦੇ ਨੇ? ਤੈਸੇ ਇਸੇ ਤਰ੍ਹਾਂ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕੇਵਲ ਗਿਆਨ ਦੀਆਂ ਗੱਲਾਂ ਕਰਨ ਨਾਲ। ਹਾਲਾਂਕਿ ਗੱਲਾਂ ਕਰਨੀਆਂ ਚੰਗੀ ਗੱਲ ਹੈ, ਗੱਲਾਂ ਕਰਨੀਆਂ ਕੀ ਨੇ? ਜਿਵੇਂ ਤੁਸੀਂ ਆਪਣੇ ਫੋਨ ਵਿੱਚ GPS ਜਿਹੜਾ ਉਹ ਆਨ ਕਰ ਲਿਆ, ਹੁਣ ਤੁਸੀਂ ਉਹਦੇ ਵਿੱਚ ਆਪਣੀ ਡੈਸਟੀਨੇਸ਼ਨ ਵੀ ਫੀਡ ਕਰ ਦਿੱਤੀ ਹੈ, ਤੇ ਹੁਣ ਤੁਸੀਂ ਉਹਨੂੰ ਫੋਲੋ ਕਰਨਾ। ਪਰ ਕੋਈ ਕਹੇ ਮੈਂ ਫੋਲੋ ਕਰਨਾ ਹੈ, ਮੈਨੂੰ ਮੰਜ਼ਿਲ ਦਾ ਨਹੀਂ ਪਤਾ, ਮੈਂ GPS ਖੋਲਣਾ ਹੀ ਨਹੀਂ, ਮੈਂ ਓਪਰੇਟ ਕਰਨਾ ਹੀ ਨਹੀਂ, ਪਹੁੰਚ ਤਾਂ ਵੀ ਨਹੀਂ ਸਕਦਾ। ਇਸ ਲਈ ਗੱਲਾਂ ਵੀ ਜ਼ਰੂਰੀ ਨੇ, ਪਰ ਕੇਵਲ ਗੱਲਾਂ ਮੰਜ਼ਿਲ ਤੇ ਨਹੀਂ ਪਹੁੰਚਾਉਂਦੀਆਂ। ਗੱਲਾਂ ਵਿੱਚੋਂ ਰੱਬ ਦੀਆਂ ਗੱਲਾਂ ਬੜੀਆਂ ਚੰਗੀਆਂ ਗੱਲਾਂ ਨੇ, ਲਿਖਿਆ ਹਜ਼ੂਰ ਨੇ ਗੱਲੀ ਗੱਲਾਂ ਸਿਰਜਣਹਾਰ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਜੇ ਕੋਲੋਂ ਨਹੀਂ ਮੈਂ ਕਹਿ ਰਿਹਾ। ਗੱਲਾਂ ਵਿੱਚੋਂ ਸ੍ਰੇਸ਼ਟ ਗੱਲਾਂ ਸਿਰਜਣਹਾਰ ਅਕਾਲ ਪੁਰਖ ਦੀਆਂ ਗੱਲਾਂ ਕਰਨੀਆਂ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ, ਕਰਨੀ ਪ੍ਰੈਕਟੀਕਲ ਉਹਨੂੰ ਕਰਨਾ। ਗੁਰੂ ਸਵਾਰੇ ਹੋ, ਗੱਗੈ ਗੋਬਿੰਦ ਚਿੱਤ ਕਰ ਮੂੜੇ, ਇਹਨੂੰ ਮੈਂ ਤੁੱਛ ਬੁੱਧੀ ਅਨੁਸਾਰ ਐਕਸਪਲੇਨ ਕਰ ਦਿੱਤਾ। ਗੱਲੀ ਕਿਨੈ ਨਾ ਪਾਇਆ, ਇਹ ਵੀ ਕਰ ਦਿੱਤਾ। ਹੁਣ ਗੁਰ ਕੇ ਬਚਨ ਹਿਰਦੈ ਵਸਾਏ ਮੂੜੇ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ, ਖਿਮਾ ਕਰਨਾ, ਗੁਰ ਕੇ ਚਰਨ ਹਿਰਦੈ ਵਸਾਏ। ਥੋੜਾ ਜਿਹਾ ਸੁਰ ਤੇ ਜ਼ੋਰ ਦਿਆ ਜੇ, ਪਹਿਲਾਂ 10 ਗੁਰੂ ਸਾਹਿਬਾਨ ਸਰੀਰਾਂ ਵਿੱਚ ਵਿਚਰੇ, ਗੁਰੂ ਕੇ ਸਿੱਖ ਆਪਣੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਸਨ, ਜਿਨ੍ਹਾਂ ਨੂੰ ਮੌਕਾ ਮਿਲਦਾ ਸੀ ਉਹ ਸੇਵਾ ਵੀ ਕਰਦੇ ਸਨ। ਮਹਾਰਾਜ ਪੈਦਲ ਯਾਤਰਾ ਕਰਕੇ ਆਏ ਨੇ ਤੇ ਗੁਣਗੁਣਾ ਪਾਣੀ ਲੈ ਕੇ ਕੁਝ ਗੁਰਸਿੱਖ ਚਰਨ ਧੋਣ ਦੀ ਵੀ ਸੇਵਾ, ਤਾਂ ਕਿ ਥਕਾਵਟ ਦੂਰ ਹੋ ਜਾਏ। ਹੁਣ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ, ਹੁਣ ਗੁਰੂ ਦੇ ਚਰਨ ਹਿਰਦੇ ਚ ਕਿਵੇਂ ਵਸਾਓਗੇ? ਗੁਰੂ ਦੇ ਚਰਨ ਤੇ ਉਦੋਂ ਵੀ ਹਿਰਦੇ ਚ ਨਹੀਂ ਸਨ ਵਸਾਏ ਜਾ ਸਕੇ, ਘੁੱਟੇ ਜਾ ਸਕਦੇ ਸਨ, ਧੋਤੇ ਜਾ ਸਕਦੇ ਸਨ, ਮੱਥਾ ਉਹਨਾਂ ਤੇ ਟੇਕਿਆ ਜਾ ਸਕਦਾ ਸੀ। ਪਰ ਕੋਈ ਕਵੇ ਸਥੂਲ ਚਰਨਾਂ ਨੂੰ ਮੈਂ ਇਸ ਤਰ੍ਹਾਂ ਆਪਣੇ ਕਿਸੇ ਇੰਦਰੇ ਰਾਹੀਂ ਅੰਦਰ ਜਾ ਕੇ ਹਿਰਦੇ ਚ ਵਸਾਉਣਾ, ਇਹ ਤੇ ਪੋਸੀਬਲ ਨਹੀਂ। ਇਹਦੇ ਭਾਵ ਅਰਥ ਕੀ ਨੇ?
हिरदय चरण शब्द सतगुर को नानक धन गुरु सचे पातशाह बख्शिश करदे ने बांधे उपाल हिरदय चरण शब्द सतगुरु को गुरु दे शब्द नू सुरत विच वसाना ही अकाल पुरख दे गुरु दे चरणा नू हिरदे विच वसाना गुरु दा शब्द गुरु दा उपदेश गुरु दा बख्शिया मूल मंत्र गुरु दा बख्शिया गुर मंत्र ही गुरु दे चरण ने गुरु दे बचना नू चेता रखना गुर मेरा संग सदा है नाले सिमर सिमर तिस सदा संभाले और एक बनेगी बात किवें जदों साडी कली कथनी नहीं उहदे विच करनी शामिल हो जाएगी क्योंकि केवल कथन नाल गल नहीं बनदी हालांकि कथन करना है गल्लां मंजल दियां करनियां ने पर कथनी कह भरम ना जाई सब कथ कथ रही लुकाई भगत कबीर साहब कहिंदे केवल कथन नाल मन विचों यह भरम दूर नहीं हुंदा केड़ा भरम द्वैतवाद दा द्वैतवाद की है परमात्मा अलग हस्ती है ते मैं अलग अलग नहीं है को कबीर राम की अंश अलग क्यों पासदा है मन दी कठोरता मन विच जो द्वैत है उहदे कारण सानू लगदा है बई वह साडे नालों जुदा है असी उहदे नाल यही कारण है बई असी बनना ते असी सागर रह गए कतरा बनना सी सूरज रह गए किरण बनना सी पहाड़ रह गए जर्रा मन दी कठोरता जदों वो तप दी बरकत नाल मन दी कठोरता दूर होवेगी आत्मा परमात्मा हो जाएगी वाहिगुरु जदों तुसी गुरबाणी च एक बचन पढ़ते हो मैं फिर इत्थे आ जाऊंगा कथनी कह परम ना जाई उत्थे सच्चे पातशाह कहिंदे ने सूरज किरण मिले जल का जल हुआ राम ज्योति जोत रली संपूर्ण थिया राम सूरज किरण मिले आम तौर ते सानू यह पता भी जदों कोई ज्योति जोत दिवस होवे उत्थे शब्द पढ़ना हुंदा है कोई शहीदी है ते उत्थे पढ़ना है तो कई बार मीनिंग होर हुंदे ने मैनु खिमा करना सूरज किरण मिले जल का जल हुआ राम दे की अर्थ ने स्नो पई है माइनस टेंपरेचर सी ओ बड़े बड़े तोदे बर्फ दे बन गए ने हाँ जी ग्लेशियर तुसी इत्थे कह देंदे हो हुण अप्रैल मई विच थोड़ा जिहा आकाश साफ होया सूरज दा जिहड़ा पीरियड है दिन वेले ओ वधिया ओ जिहड़ियां सूरज दियां किरणां ने ओ जाके बर्फ दे तोदे दे उत्ते वज्जियां उन्हां नूं निग मिलिया जदों उन्हां नूं ग्लेशियर नूं जदों बर्फ दे तोदे नूं ओ निग प्राप्त होया ओ हौली हौली खुरना शुरू हो गया खुर के ओ पानी बन के लीकर रूप चाह के शेप चाह के उन्हें वगना शुरू कर दिता सी ते पहला भी ओ पानी पर मौसम दे दोष कारण ओ बर्फ बन गया सी हुण थोड़ा जिहा निग मिलिया ओ अपने असल स्वरूप विच आ गया सां सी पहला भी परमात्मा ही पर मन की कठोरता द्वैत कारण सानू वह बर्फ दे तोदे वांगू असी अपने आप नू जुदा समझन लग पे जिवें उत्थे किरणा मिलियां इत्थे तपदी जदों तपश मिलदी है ते फिर ज्योति जोत रली ओ पानी फिर वापस कल कल करदा होया सागर विच चौल गए पहुंच गया संपूर्ण थी आराम और वह संपूर्ण हो गया मुकम्मल हो गया आत्मा परमात्मा का स्वरूप हो गई कथनी कह परम ना जाई केवल कथन नाल परम नहीं दूर हुंदा सब कथ कथ रही लुकाई रही मैंने रह गई है थक गई है पर प्राप्त कुछ नहीं होया जां को गुरमुख आप बुझाई जिनू गुरु दे सन्मुख करके आप बख्शिश करदा है तां कह हिरदय रहा समाई गुर किंचत किरपा कीनी गुरु ने थोड़ी जी जदों किरपा दृष्टि नाल तकिया सब तन मन दे हार लीनी
उसकी सुरत उसका उसके इंद्रे सारे हरी विच लीन हो गए, तन मन दे हर लीनी। कहो कबीर रंग राता मिलियो जग जीवन दाता, सारे जगत नू जीवन देन वाला दाता हुण मैनू प्राप्त हो गया, क्योंकि मैं हुण केवल कथनी तक सीमित नहीं। ये गल भगत कबीर जी की मैं एक्सप्लेन कर रहा, उन्हां दी अवस्था है, क्षमा करना। हुण मैं समाप्ति वाल चलना आप जी नू नाल लैके। गुर के बचन हिरदै वसाए मूड़े, सुरत विच गुरु दे बचना नू, गुरु दे चरना नू, गुरु दे शब्द नू, गुरु दे उपदेश नू हिरदे च वसाण दा अर्थ है बई असी दिहाड़ी जदों विचरने आ ते कोई भी गतिविधि करन तो पहला थोड़ा जिहा सुरत विच ध्यान आ जाए भी कि गुरु मैनू इस आचरण की आग्या देंदा है कि नहीं देंदा। बस इतनी कोई गल है रिलैक्स होण दी। आनंदित होण दा एक तरीका है भी जिस खिते विच असी रहिंदे आ सानू उत्थों दे लॉ एंड आर्डर की ज्यादा नहीं तो प्रायमरी गल्लां दा पता आवे, मैं कोई इस तरह की मिसटेक ना कर पवां बई यब नू फड़िया जा। और जिस असी मजहब नू बिलोंग करने आ उस मजहब दे जिहड़े बेसिक प्रिंसीपल ने उन्हां बारे सानू पता होवे, उहदी उलंघना ना होवे, बस गल खत्म। ये लोग सुखिए परलोक सुहेले, नानक हर प्रभ आपे मेले। ये है गुरु दे चरणा नू हिरदे विच वसाणा, गुरु नू अंग संग समझना, फिर की होवेगा। धन गुरु अमरदास महाराज कह रहे ने मुड़े पिछले गुना सब बख्श लिया। उहदा सुभाव बिल्कुल माता वर्गा है, पिता वर्गा है। छोटा बच्चा ना तुसी कदी वेखो भी जदों कोई साडे नाल तुहाडे नाल नाराज हुंदा है ना ते उहदा गुस्सा ना करो। तुसी कहोगे क्यों? क्योंकि जिहड़ा नाराज हो रहा है ना वह अपना समझ रहा है। किसी राह तुरे जाते बंदे नाल कदी कोई नाराज होया? कदी कोई गुस्सा किसी ने कढ़िया? असल विच वह अंदरों अपना मन रहा है, तुहाडे ते रोस कर रहा है, तुहाडे ते नाराज हो रहा है। हुण मां नाल बच्चा नाराज हुंदा है, कदी कदी गलत आचरण भी करता है। इथों तक भी वेख्या कई बार मां दे केसां नूं भी हत्थ पा लैंदा है। पर हजूर कहिंदे ने जे अत करोप करे करता आया

ਤੁਸੀਂ ਇੰਨੀਆਂ ਸਿਮਰਨ ਦੀਆਂ ਗੱਲਾਂ ਕਰਦੇ ਹੋ। ਮੈਂ ਕਿਹਾ ਜੀ ਮੈਂ ਸਿਮਰਨ ਦੀ ਗੱਲ ਉਦਣ ਹੀ ਕਰਨਾ ਜਿੱਦਣ ਵਿਸ਼ਾ ਹੁੰਦਾ। ਇੱਕ ਮੈਂ ਇਹ ਵੀ ਬੇਨਤੀ ਕਰਦੇ ਹਾਂ, ਕਈ ਵਾਰੀ ਨਾ ਅਸੀਂ ਸਮਝਦੇ ਹਾਂ ਵੀ ਸ਼ਾਇਦ ਕਥਾਵਾਚਕ ਦਾ ਜੋ ਦਿਲ ਕਰਦਾ ਉਹ ਆ ਕੇ ਇੱਥੇ ਬੋਲਣਾ ਸ਼ੁਰੂ ਕਰ ਦਿੰਦਾ। ਕਥਾਵਾਚਕ ਮੈਂ ਹੋਵਾਂ ਜਾਂ ਇੱਥੇ ਕੋਈ ਵੀ ਹੋਵੇ, ਉਹ ਏਦਾਂ ਨਹੀਂ ਕਰ ਸਕਦਾ, ਉਹ ਬਾਉਂਡ ਹੁੰਦਾ। ਉਹ ਲੜੀਵਾਰ ਵਿਚਾਰ ਚੋਂ ਜੋ ਸ਼ਬਦ ਹੈ ਨਾ, ਉਹਨੇ ਕਮਰੇ ਚ ਬੈਠ ਕੇ ਉਹਨੂੰ ਉੱਥੇ ਵੇਖਿਆ ਹੁੰਦਾ, ਫਰੇਮ ਕੀਤਾ ਹੁੰਦਾ, ਉਹਨੂੰ ਉਹਨੇ ਐਕਸਪਲੇਨ, ਉਹਦੀ ਆਪਣੀ ਕੋਈ ਮਨ ਮਰਜ਼ੀ ਨਹੀਂ ਹੁੰਦੀ। ਬੜੀ ਵਾਰ ਅਸੀਂ ਸਮਝਦੇ ਹਾਂ ਵੀ ਇਹਦੀ ਮੌਜ ਹੈ, ਜੋ ਮਰਜ਼ੀ ਆ ਕੇ ਇੱਥੇ ਬੋਲੀ ਜਾਏ, ਏਦਾਂ ਬਿਲਕੁਲ ਨਹੀਂ ਹੁੰਦਾ, ਬਿਲਕੁਲ ਵੀ ਨਹੀਂ ਹੁੰਦਾ। ਮੈਂ ਕਿਹਾ ਜੀ ਉਹ ਕਹਿੰਦੇ ਨਹੀਂ, ਫਿਰ ਵੀ ਸਾਰੇ ਪ੍ਰਧਾਨ ਵਿਸ਼ਾ ਇੱਕੋ ਹੀ ਹੈ ਵੀ ਸਿਮਰਨ ਕਰੋ। ਮੈਂ ਕਿਹਾ ਜੀ ਠੀਕ ਹੈ, ਮੈਂ ਸਹਿਮਤ ਹਾਂ, ਕੀ ਕਰੀਏ। ਆਖਣ ਲੱਗੇ ਭਾਵੇਂ 2 ਮਿੰਟ ਕਰਾਓ, ਨਾਮ ਜ਼ਰੂਰ ਜਪਾਇਆ ਕਰੋ। ਤੋ ਮੈਂ ਉਹਨਾਂ ਦਾ ਹੁਕਮ ਵਜਾ ਦਿਆਂ, ਜਿਹੜੇ 2-3 ਦਿਨ 4 ਦਿਨ ਰਹਿੰਦੇ ਨੇ ਤੁਹਾਡੇ ਤੋਂ ਆਗਿਆ ਲੈ ਕੇ, ਫਤਿਹ ਬੁਲਾਉਣ ਤੋਂ ਪਹਿਲਾਂ ਆਓ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ। ਭਾਈ ਜਸਵਿੰਦਰ ਸਿੰਘ

ਲੁਧਿਆਣੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸਾਚਨ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ 'ਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲਹਿਰ 'ਚ ਲਿਖਾ ਸਕਦੇ ਹੋ ਜੀ, ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚੇਤਾ ਮਨ ਕਾ ਸਦਕਾ ਸਰਬ ਸੁਖੋ ਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛੇ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ, ਕੀਰਤਨ, ਕਥਾ, ਵਿਚਾਰਾਂ, ਛੇ ਪੌੜੀ ਨੂੰ ਸਭ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਲਫੜ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ੋ, ਸੁਮੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ, ਲਾਈ ਸ੍ਰੀ ਮੁੱਖ ਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ,

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਨਦਿਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜ

ਦਿਨ ਸਿਰ ਜੀਆ ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਭਰਮ ਭੁੱਲੇ ਫਿਰਦਿਆਂ ਅੰਤ ਤੇਰਾ ਤੂੰ ਹੈ ਜਾਣੇ ਤੂੰ ਸਭ ਮੈਂ ਰਹਿਆ ਸਮਾਏ ਸੱਚ ਕਹੇ ਨਾਨਕ ਸੁਣੋ ਸੰਤੋ ਹਰ ਵਰਤੇ ਧਰਮ ਨਿਆਏ ਆਵੋ ਮਿਲੋ

ਜਿਨ ਕੋ ਵਿਧਾਤੇ ਧਰੂ ਲਿਖਿਆ ਤਿਨਾ ਰਹਿਣ ਦਿਨ ਲਿਵ ਲਾਈਐ ਹਾਮੈ ਮਮਤਾ ਮੋਹ ਛੁੱਟਾ ਜਾਂ ਸੰਗ ਭਇਆ ਸਾਧੇ ਜਨ ਕਹਿ ਨਾਨਕ ਮੁਕਤ ਹੋਵਾ ਹਰ ਹਰ ਨਾਮ ਅਰਾਧੇ ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਭਿਨਾਸੀ ਪੁਰਖ

ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸਵਾਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸੁਨੇਹਾ ਜਨ ਕਹੇ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇਹਾ ਦੈਤ ਸਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੈ ਰਹਿਆ ਸਮਾਏ ਰਾਮ ਸਰਬੇ ਸਮਾਣਾ ਆਪ ਸਵਾਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾਂ ਤਹਾਂ ਸਵਾਮੀ ਪਾਰ ਬ੍ਰਹਮ ਸਭ ਠਾਹੇ ਜਨ ਕਹੇ ਨਾਨਕ ਸਤਿਗੁਰ ਮਿਲਿਆ ਹਰ ਪਾਇੜਾ ਘਰ ਆਏ ਜੈ ਦੇਖਾਂ ਤਹਾਂ ਸਵਾਮੀ ਪਾਰ ਬ੍ਰਹਮ ਸਭ ਠਾਹੇ ਜਨ ਕਹੇ ਨਾਨਕ ਸਤਿਗੁਰ ਮਿਲਿਆ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਿਭਾਗੀ ਆਪ ਜੀ ਨੇ ਸੰਤ ਮਾਨਾ ਚ ਹਾਜ਼ਰੀ ਭਰੇ ਗੁਰੂ ਸਾਹਿਬ ਜੀ ਕਿਰਪਾ ਸੁਮ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਧਰਮ ਕਰੋ ਗੁਰਸਿੱਖੀ ਜੀ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਅੜਾਂ ਹੋਂ ਅੜਾਂ ਤੂੰ ਰਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ। ਮਨ ਮਹਿ ਚਿਤਵੋ ਚਿਤਵਨੀ ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮਿਰ ਨਿਰਭਾਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਵਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਉਤ ਪੁਨ ਵਡਾਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹੇ ਜਮਕਾਲ ਸਹ ਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ,

ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਖਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉਨ ਦਿਹਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਣ ਕੀਤੀਆਂ, ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੁਟਾਨ ਸ਼ੁਕਰ ਹੈ। ਸੁਣਿਆ ਆਪ ਜੀ ਦੀ ਹਜ਼ੂਰੀ ਵਿੱਚ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਰਬ ਸੁਖਾ ਸੁਣੇ ਸੁਹਿਲਾ ਬਾਣੀ ਦਾ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਸਿਸਮਤ ਬਖਸ਼ਣੀ, ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਮਰਤ ਜਾਤ ਸਾਹਿਬ ਸ਼੍ਰੀ ਦਰਸ਼ਨ ਦਾਰੇ ਬਖਸ਼ਣੇ, ਸੇ ਪਿਆਰੇ ਮੇਲ ਜਲਾਮਲਿਆਂ ਦਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਹ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ ਨਾਮ, ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ।

ਉਧਾਰੋ ਸੁਖਮਨੀ ਸੌਖੇ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕਹਿ ਮਨ ਬਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰਭ ਨਾਮ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਗਲ ਨਾ ਲਾਗੈ ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ

ਜੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਆਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਹੁ ਸਿਮਰੈ ਸੇ ਤਨਵੰਤੇ ਪ੍ਰਭ ਕਹੁ ਸਿਮਰੈ ਸੇ ਪਤਵੰਤੇ ਪ੍ਰਭ ਕਹੁ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਹੁ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਹੁ ਸਿਮਰੈ ਸੇ ਬੇਮਹਤਾਜੇ ਪ੍ਰਭ ਕਹੁ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਹੁ ਸਿਮਰੈ ਸੇ ਸੁਖਵਾਸੀ ਪ੍ਰਭ ਕਹੁ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਹੁ ਸਿਮਰੈ ਸੇ ਪਰਉਪਕਾਰੀ ਪ੍ਰਭ ਕਹੁ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕਹੁ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਹੁ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕਹੁ ਸਿਮਰਹਿ ਤਿਨੇ ਆਤਮ ਜੀਤਾ ਪ੍ਰਭ ਕਹੁ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਹੁ ਸਿਮਰਹਿ ਤਿਨੇ ਅੰਧ ਘਨੇਰੇ ਪ੍ਰਭ ਕਹੁ ਸਿਮਰਹਿ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਹੁ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ

ਉਧਾਰੇ। ਅਣਖ ਜਿਉਣ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹਉ ਮੈਲਾ ਮਿਲ ਕਵਨਤ ਹੋਵੇ ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ

ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਦਿਹਾਈਏ ਨਾਮ ਤੁਲ ਕਛਵ ਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਤਰ ਬਹੁ ਸਿਮ੍ਰਤੀ ਪੇਖੇ ਸਰਬ ਡਡੋਲ ਪੂਰ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ।

ਨਾਨਕ ਨਿਭਹਿ ਨਾਲ ਅਸਤਪਦੀ ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੋਂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਪ੍ਰਸਾਦ ਸੈਨ ਮੁਖਿਆ ਪਿਆ ਬੈਠ ਕਵਦਾਇਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖ

ਕਾਸ ਰਾਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਦਤ ਵਿਕਰਾਲ ਨਾਨਕ ਕਾਲ ਲੇਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਾ ਪਛੇ ਨਾਹੇ ਕਾਸ਼ੇ ਕਰੇ ਛਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਧ ਸੁਣੇ ਅੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹੋ ਓੜ ਨਿਭਾਵੇ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀ ਹੈ ਤਉ ਸਮਝੈ ਭੋਰਾ

ਤਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਾਸ ਪ੍ਰੀਤ ਬਰੁ ਅਗੇ ਗ੍ਰਹਿ ਭੀਤਰ ਬਸੇ ਅਣਦ ਕੇਲ ਮਾਇਆ ਰੰਗ ਰਸੈ।

ਜਿਉਂ ਕਿਰਪਨ ਕੇ ਨਿਰਾਰਥ ਨਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹ ਤਬਰ ਕਸਬਰ ਕਮਾਵਤ ਮਾਨਹਿ ਪ੍ਰੀਤ ਮੁਖ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ।

ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੀ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਇ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੇਹ

ਪ੍ਰਭ ਸੋ ਪ੍ਰਸੰਨ ਬੈਸੈ ਮਨ ਸੋਏ ਪ੍ਰਭ ਦਇਆ ਦੇ ਮਤਿ ਉਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲੈ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕਿਨ ਕੇ ਕਛੁ ਨਾਥ ਸਲੋਕ ਅਗਮੇ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਮੰਤਾ ਸਾਧਨਾ ਕੀ ਅਚਰਿਤ ਕਥਾ ਅਸਤਪਦੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੁਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਬ੍ਰਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੂ ਕੈ ਸੰਗ ਮਹਾਂਪੁਨੀਤ ਸਾਧ ਸੰਗ ਕੇਸ ਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਹਉ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਨੇ ਸਾਧ ਵਡਾਰੀ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ

ਵਖਿਆ ਨੇ ਸਾਧਕੀ ਉਪਮਾ ਤੇ ਗੁਣ ਦੇ ਦੂਰ ਸਾਧਕੀ ਉਪਮਾ ਰਹੀ ਪਰ ਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖੈ ਇਸ ਬਿਨ ਕੋਏ ਨਾਨਕ ਕਿਹ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇ

ਕਸ਼ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰ ਸਿੰਘ ਬ੍ਰਹਮ ਗਿਆਨੀ ਕੀ ਦ੍ਰਿਸ਼ਤੇ ਅੰਮ੍ਰਿਤ ਬਰ ਸਿੰਘ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਾਰੇ ਉਪਕਾਰੇ ਉਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ

ਸਹਿ ਬ੍ਰਹਮਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਬੁੱਧ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ।

ਬਾਲ ਬਾਲ ਜਾਈਏ ਬ੍ਰਹਮ ਗਿਆਨੀ ਕਉ ਖਵਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹਿ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਿਸੇ ਨ ਜਾਏ ਅਦਾਖਿਰ ਬ੍ਰਹਮ ਗਿਆਨੀ ਸਰਬ ਕਾਠ ਗੁਰੂ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ

ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭਿ ਉਪਰ ਹੋਤ ਕਿਰਪਾਲ ਆਪ ਦ੍ਰਿੜੇ ਅਮਰਹਿ ਨਾਮ ਜਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਾਉਤੀ ਹੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਪਰਮ ਕਰ ਪੂਜੈ ਮਨ ਤੇ

ਪ੍ਰੀਤ ਹਰ ਕੇ ਚਰਨ ਹਿਰਦੈ ਬਸਾ ਵਿਧਾਨ ਕੈਸਾ ਭਗਵਤੀ ਭਗਵੰਤ ਕਹੁ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮਹਿ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਿਤ ਫਿਰ ਜੋਣ ਨਾਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮਹਿ ਜਾਣੇ ਅਸਥੂਲ ਚਹੁ ਵਰਨਾ ਕੋ ਦੇਵ ਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹਿ ਜੈਪੈ ਕੋ ਨਾਮ ਜੋ ਜੋ ਜੈਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ

ਦਾਸ ਦਰਗਹ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋ ਜੀ ਪਰੈ। ਸਗਲ ਸੰਗ ਆਤਮੇ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤਹਿ ਨਹੀ ਵਿਯੋਗ। ਤੈਸਾ ਸਵਰਣ ਤੈਸੀ ਉਸ ਮਾਟੀ, ਤੈਸਾ ਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜੇ ਜਿਦ ਘਰ ਰਾਖੇ ਤੈਸਾ ਤਿਲ ਨਾਉ। ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਾਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਦਾ ਅਭਿਨਾਸ। ਸਦਾ

ਸਤ ਸਹਿਜ ਸਮਾਵੇ ਆਪਣੇ ਜਨ ਕੋ ਸਾਸ ਸਾਸ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀਲ ਸੋਏ ਅਸ਼ਟ

ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਕਹੋ ਮਨੁੱਖ ਤੇ ਕਿਆ ਹੋਇਆ ਆਵੇ, ਜੋ ਤਿਸ ਭਾਵੈ ਸੋਈ ਕਰਾਵੇ। ਇਸਕੇ ਹਾਥ ਹੋਏ ਤਾਂ ਸਭ ਕਹਿ ਲੇ, ਜੋ ਤਿਸ ਭਾਵੈ ਸੋਈ ਕਰੇ।

ਜਾਂ ਨਹੀਂ ਬਿਨਾਸ। ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ, ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲਿਆ ਇਕਟਾਨਾ, ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ, ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਲੋਕ ਸੁਖੀ ਬਸੇ ਮਸਕੀਨੀ ਆਵਨੇ ਵਾਰ ਤਲੇ, ਵੱਡੇ ਵੱਡੇ ਅਹੰਕਾਰੀ ਅਨਾਨ ਗਰਭ ਗਲੇ ਅਸ਼ਟਪਦੀ।

ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕਿਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕੇ ਦੁਖਣ ਆਰ ਜਾ ਘਟੈ ਸੰਤ ਕੇ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮਹਿ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋਭਾ ਤਿਹੀਨ ਸੰਤ ਕੇ ਹੱਥੇ ਕਉ ਰੱਖੈ ਨ ਕੋਇ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਹੀ ਤਰੈ

ਲੈ ਉਬਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕੀਂਦਣ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜੋ ਬੁਵਾੜ ਤਿਲ ਖੇਦ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦਮੇ ਥਿਆ ਕਰ ਕੀਰਤਨ ਅੰਦ ਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੈ ਸੋ ਜੀ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰ ਗਏ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੈ ਨਾ ਸਾਧ ਸੰਤ ਕਾ ਦੁਖੀ

ਮਹ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ

ਨਿਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਨ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ

ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੇਰਾ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀਂ ਕਿਛ ਕੋਈ ਸਰਵ ਨਿਰੰਤਰ ਇੱਕ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਤਰੇ ਕੀ ਚਰਨੀ ਪਾਵ ਨਾਨਕ ਕੈ ਮਨ ਇਹੋ ਰਾਵ ਮਨ ਸਭ ਪੂਰਨ ਸਰਨਾ ਯੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾਨੇ ਤ੍ਰਿਫੋਰ ਤਿਸ ਕਾ ਮਨ ਤਰਨਾ ਜਾਣੈ ਹੋ ਰੇ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਗ ਸੁਣੀਐ ਘਰ ਤਾ ਕੈ ਰਾਜ ਮਹਿਰਾ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ਤ ਮੈਂ ਭੋਗ

ਭੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ ਤਿਹੁ ਗੁਣ ਮਹਿ ਜਾਕੋ ਪ੍ਰਮਾਏ ਜਨਮ ਵਰੇ ਫਿਰ ਆਵੇ ਜਾਈ ਉਜਨੀ ਤਿਸ ਕੇ ਸਥਾਨ ਜੈ ਸਦਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ।

ਹਰ ਨਾਉ ਨਾਮਕ ਧਾਰੇ ਸਗਲੇ ਜੰਤ ਨਾਮਕ ਧਾਰੇ ਖੰਡ ਬ੍ਰਹਿਮੰਡ ਨਾਮਕ ਧਾਰੇ ਸਿਮਰਤ ਵੇਦ ਪ੍ਰਾਮ ਨਾਮਕ ਧਾਰੇ ਸੁਣ ਗਿਆਨ ਧਿਆਨ ਨਾਮਕ ਧਾਰੇ ਆਗਾਸ ਪਾਤਾਲ ਨਾਮਕ ਧਾਰੇ ਸਗਲੇ ਆਕਾਰ ਨਾਮਕ ਧਾਰੇ ਪੁਰੀਆ ਸਭ ਪਹਿ ਨਾਮਕ ਸੰਗੁਦਰੇ ਸੁਣ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਨ ਸਮਾਣੀ ਸਤ ਕਰਮ ਜਾ ਕੇ ਰਤਨਾ ਸਤ ਮੂਲ ਸਤ ਸਤ ਉਤਪਤ

ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਰੋਕ ਆਦਿ ਸੱਚ ਗਵਾ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸੱਤ ਸਤ ਪ੍ਰਸਨਹਾਰ ਪੂਜਾ ਸੱਤ ਸਤ ਸੇਵਦਾਰ ਦਰਸ਼ਨ ਸੱਤ ਸਤ ਪੇਖਣਹਾਰ ਨਾਮ ਸੱਤ ਸਤ ਧਿਆਵਨ ਹਾਰ ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਸ ਸੁਣਤਾ ਬੁਜਨਹਾਰ ਕਉ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ

ਭਸਮ ਕਰੈ ਲਸਕਰ ਕੋੜ ਲਾਖੇ ਜਿਸ ਕਾ ਸਾਧਨ ਕਾਟਦੇ ਆਵ ਤਾਂ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਵ ਤਿਸਕੇ ਕਰਤ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਏ ਸਰਬ ਜੀਆ ਕਾ ਰਾਖਾ।

ਤ੍ਰਿਪਤਾਨੇ ਮਰਦਾ ਨਾਵੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਤਕਾਮ ਬੋਲੋ ਜਹਜੇ ਬਾਂਦਰ ਰਾਮ ਪ੍ਰਭੇ ਆਪਣੇ ਜਨ ਕੀ ਨਿਦਾਦ ਕਰੇ ਭਗਤ ਪ੍ਰਭੇ ਆਪਣੇ ਜਨ ਕੀ ਨਿਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨੇ ਆਪਣਾ ਤਿੰਨ ਜਨ ਦੇਹ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਸੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ

ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ।

ਭਇਆ ਦੁੱਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਪਾਉ ਚੁੱਕਾ ਨਿਜ ਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਂਗ ਤਿਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਮੁਰਾਰੀ।

ਅਨੁਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰੀ ਉਪਾਵ ਸਾਹਿਬ ਮੀਤ ਵਿਸਾਰੋ, ਚਰਨ ਕਮਲ ਰਤ ਮਹਿਰ ਧਾਰੋ।

ਨਾਨਕ ਮਿਟ ਜਾਹੇ ਜਿਸ ਧਨ ਕਾ ਵਿਚਾਰ ਕੁੰਡ ਉਠਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਰਿਹਰ ਕੀ ਸਰਣੀ ਅਣਕੀ

ਨਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸੇ ਪੂਰਨ ਹੋਏ ਆਸ ਭਗਤ ਭਾਏ ਹਾਂ ਤੁਮ ਪ੍ਰਗਾਸ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਖਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰ ਸੋ ਕਾਚੋ ਕਾਚਾ ਵਾ ਗਵਣ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ

ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਦਾ ਰੰਗ ਬਿਰਲਾ ਕਉ ਪਾਵੇ ਸਾਂਗੇ ਇੱਕ ਬਸਤ ਦੀਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸਾਂਦ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ

ਚਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਕਨਿਮ ਘਰ ਕੇ ਗੁਣ ਗਾਏ ਅਨਕ ਰਾਜ ਭੋਗ ਬਨਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਧਰਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਅਹੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਪਹੀ ਫਿਰਜਾ ਬਸਤਪਦੀ ਜਬ ਅਕਾਰ ਇਹ ਕਹਿਣਾ ਦ੍ਰਿਹ ਚੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਣ ਸੰਸਮਾਦ ਤਬ ਵੈਰ ਵਿਰੋਧ ਕੇ ਸੰਕ ਮਾ

ਤਬ ਕਮ ਨਿਡਰ ਕਮ ਨ ਕਦ ਡਰੇ ਆਪਣ ਚਲਤ ਆਪ ਕਰਨੇ ਹਰ ਨਾਨਕ ਠਾਕੁਰ ਅਗਮੇ ਅਪਾਰ ਅਬਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਉ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹਾ ਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਕਹਾ ਤਬ ਚਿੱਤਰ ਗੁਪਤ ਕੇਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਸੁਟੇ ਕੌਣ ਬੰਧਨ ਪਾਦੇ ਆਪਣੇ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰ ਜਾ

ਸਚੈ ਜਹ ਭਗਤ ਭਗਤ ਆਪ ਜਹ ਪਸਰੇ ਪਾਸਾਰ ਸੰਤ ਪ੍ਰਤਾਪ ਦੁਹ ਪਾਹ ਕਾਪੇ ਧਨੀ ਉਰ ਕੀ ਸੋਭਾਵਨ ਬਣੀ ਆਪੇ ਕਵਿਤ ਕਰੇ ਅਮਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਭਾਵ

ਇਹਤੇ ਉੱਪਰ ਨਹੀਂ ਵਿਚਾਰ ਜਾਗ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਭੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ।

ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਣ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਹਿਣ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨਕ ਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਿ

ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਜਨ ਆਮਨ ਕਹਿ ਸੁਆਉ ਜਨ ਕਹਿ ਸੰਗ ਚਿਤ ਆਵੇ ਨਾਉ ਆਪ

ਬੇਨਤੀ ਕਰਹੋ। ਸਾਧ ਸੰਗ ਅਗਨ ਸਾਗਰ ਤਰਹੋ, ਹਰ ਤਨ ਕੇ ਪਰਲੇ ਹੋ ਭੰਡਾਰ ਨਾਨ ਗੁਰ ਪੂਰੇ। ਨਮਸਕਾਰ ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਰ ਪਰਮਾਨੰਦ, ਨਰਕ ਨਿਵਾਰ ਉਧਾਰ ਹੁਜੀਓ ਗੁਣ ਗੋਬਿੰਦ, ਅੰਮ੍ਰਿਤ ਰਸ ਪੀਓ ਚਿਤ ਚਿਤਵੋ, ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾਹੇ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ।

ਵਾਰੀ। ਪ੍ਰਭ ਕੀ ਉਹਤਤ ਕਰੋ ਸੰਤ ਮੀਤ ਸਾਵਧਾਨ ਏਕਾਗਰਚੀ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਨਿਰਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਇਓ ਸਥਾਨ ਪੌਰ ਨ ਹੋਏ ਆਮਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੇ ਤਸਮਦਰਸੀ ਏਕ ਦ੍ਰਿਸ਼ਟਿਤ

ਗੁਣ ਗੋਬਿੰਦ ਨਾਮ ਧਨੁ ਬਾਣੀ ਸਿਮ੍ਰਿਤ ਸਾਹ ਤ੍ਰਿਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਦੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਹ ਜਨ ਆਵੇ ਹਰਿ ਪ੍ਰਭ ਚੀਤ।

ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਮੈ ਕਹੇ ਨਾ ਕੋਈ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ,

ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ

ਕਹਿ ਜਸ ਕੀਰਤ ਜਗਨੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਅਕਾਲ ਨਾਨਕ ਭਗਤਾਂ ਸਦਾ ਵਿਗਾ

ਵੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਹੈ।

ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰੋ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮੱਤ ਪਾਪ

ਮਲ ਨਾਹੁ ਸਭ ਗੁਣ ਤੇਰੇ ਬਹਿ ਨਾਹੀ ਕੂਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ

ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਰਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਅਪਾਓ ਜਾਣੈ ਅਗੈ ਗਿਆ ਨਾ ਸੁਹਾਇ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਨ ਕਵਾਤ ਸਹਿਸ ਅਠਾਰਾਂ ਕਹਿਨ ਕਤੇਬਾਂ ਅਸਲੂ ਇੱਕ ਧਾਤ।

ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹ ਹੈ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਨੀ, ਜੇਤ ਸਮਨ ਹੋ ਨਾ ਵਿਸਰੈ, ਅੰਤ ਨਾ ਸਿਫਤੀ

ਤਿਬੜ ਹੋਏ, ਨਾਨਕ ਜਾਣ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਲਖੀਐ ਸਿਰ ਗਾ ਬਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਬਾਮਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ, ਗਾਵੈ ਤਹਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲੇਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇਦਾਸਨ ਬੈਠੇ

ਆਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ

ਈਸ ਇਹ ਤਰਾਹ ਪਤ ਪਬੜੀਆ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ।

ਸੀ ਛੁਟਾ ਸੰਸਾਰ, ਜੇ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ।

ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ ਭਾਉ ਖਲਾ ਅਗੰਤ ਬਤਾਓ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ

ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਮਾਰੇ ਤਾਰੀਐ, ਚੁਨ ਚੁਨ ਸਤਰੁ ਮਾਰੇ ਮਾਰੀਐ। ਆਪ ਹੱਥ ਮਜੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਭਰਿਆ। ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ, ਤੋਂ ਪੁਰੀ ਚਤੁਰਥ ਸਕੰਤਾ। ਕਾਲ ਪਾਏ ਬ੍ਰਹਮਾ ਬਬਧਰਾ, ਕਾਲ ਪਾਏ ਸ਼ਿਵਜੂ ਅਵਥਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸਭ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਜਸ਼ਨ ਬਜਾਇਓ। ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ। ਸਿਵਗਨ ਕੋ ਸਿਵਗੁਣ ਸੁਖ ਦੀਓ, ਸਤਰਨ ਕੋ ਬਲ ਮੋ ਬਦ ਕੀਓ। ਘਟ ਘਟ ਕੇ ਅੰਦਰ ਕੀ ਜਾਣਤ, ਭਰੇ ਭਰੇ ਕੀ ਪੀਰ ਪਛਾਣਤ। ਚਿੱਠੀ ਤੇ ਗੁੰਚਰਿਆ ਸਤੂਲਾ, ਸਬਰ ਕਿਰਪਾ ਦੁਸ਼ਟ ਕਰ ਫੁੱਲਾ। ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ। ਘਟ ਘਟ ਕੇ ਪਟ ਪਟ ਕੀ ਜਾਣੈ, ਜਬਤ ਕਰ ਕਰਾ ਕਰ ਤਾਰਾ। ਪ੍ਰਜਾ ਧਰਤਬ ਦੇਹੇ ਅਪਾਰਾ, ਜਵਿਆ ਕਰ ਕਰ ਤੋ ਕਬੂ। ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸਿੱਠ ਸਭ ਧਾਰੇ। ਆਪੇ ਆਪਣੀ ਬੂਝ ਉਚਾਰੈ,

ਕੀਲਾ ਜਸ ਗੋਬਿੰਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਮਜੀਆਂ ਵਾਧਾਈਆਂ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਗਾਹੇ, ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਨੇਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਗਰਸ ਭਾਗੈ, ਗਰਸ ਭਾਗੇ ਸ਼ਬਦ ਵਾਜੇ ਕਲਾਜਿਤ ਕਰ ਧਾਰੀਆ, ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਦ ਜਨ ਕਾਹੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਦ ਵਾਸ ਸਮਰੱਥ ਪੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵਾ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਰਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਬਹਿ ਨਿਰਬਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਪਾਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿ ਦੁਆਰੇ ਪਾਈਐ ਤਨ ਮਨ ਧੰਨ, ਸਭ ਸਾਮ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਬਿੱਟੋਂ ਜਨਮੋ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਏ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੋਹ ਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਏ ਵੇਖ ਪ੍ਰਸੰਨ ਆਇਆ, ਲਭ ਲਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖ ਮਾਰ ਚੱਲਣਾ ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੱਲਿਓ ਦਿੱਖੀ ਬਾਲੋ ਨਿੱਖੀ ਏਤ ਮਾਰਗ ਜਾਣਾ, ਗੁਰਪ੍ਰਸਾਦਿ ਜਿਨੀ ਆਪ ਤਜਾਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲੇ ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ।

ਜੀ ਆਹੋ ਨਾ ਖਟਿਓ ਦਿਹਾੜੀ, ਇਹੋ ਤਨ ਤੇ ਨਾ ਮਿਲਿਆ ਜਨਹਾਰਾ ਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨਮੁਆ ਬੰਜਾਰਾ, ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਦਰਸ ਸਭ ਵੀਸਰੇ ਜਾਂ ਹਰ ਵਸੇ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ

ਹਰ ਗਾਓ ਮੰਗਲ ਨ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪ ਨਾ ਫਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰੂ ਸਿਉ ਚਿੱਤ ਲਾਇਆ, ਇਹ ਨਿਤਰੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰੰਦ ਸੇ, ਸਤਿਗੁਰ ਮਿਲੇ ਦਰਭਿਸ਼ਟ ਦੇਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹੋ, ਸਾਚੇ ਸੁਣਨਾ ਨੂੰ ਬਿਠਾਏ, ਸਾਚਾ ਹੈ ਸੁਣਨਾ ਨੂੰ ਬਿਠਾਏ, ਸਰੀਰ ਲਾਏ ਸੁਣੋ ਹੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਹਕੀਕਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚਾ ਹੈ ਸੁਣਨਾ ਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨਾਉਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨਿਕ ਨਾ, ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਾਵ ਨਿਦ, ਤਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕਰ ਪਿਆਰਾ, ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੁਹਿਲਾ, ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੇ, ਜਿਥੈ ਸਦਾ ਸੱਚ ਧਿਆਵਹਿ, ਸੱਚੋ ਧਿਆਵੇ ਜਾ ਤੁਧ ਭਾਵੇ, ਗੁਰਮੁਖ ਜਨਾ ਬੁਝਾਵਹਿ, ਇਹੋ ਸਤ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੇ ਨਾਨਕ ਸਤ ਸੁਹਿਲਾ, ਸੱਚੇ ਘਰ ਗਾਵਹਿ, ਅਣਤ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਦੁਆਨਾ ਸਾਹਿਬ ਜੀ ਨੇ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਨਾਮ ਜਪਿਆ ਗਿਆ, ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਦਰਸ਼ਨਦਾਰੇ ਬਖਸ਼ਿਸ਼ ਕੀਤੇ, ਪਿੱਤਰ ਹੁਕਮ ਬਖਸ਼ਿਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਬ ਬਾਣੀ ਦੇ ਨਿਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਆਹੁਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਹਾੜਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਸਾਧ ਸੰਗਤ ਜੀ, ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਣਾ ਹੈ, ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲੈਬਰ 'ਚ ਲਿਖਾ ਸਕਦੇ ਹੋ ਜੀ। ਪੰਜਾਂ ਪੈਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ।

ਕੁੜੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਓ ਦੁਈ ਕਰ ਸਾਜੀਆ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਐਸੇ ਦਿਨ ਗਵਾਓ।

0: ਸੱਚੇ ਸਵਤਾਨ ਸੱਚੇ ਸਵਜੋ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆ ਵੱਡੀ ਵਡਿਆਈ ਜਾਂ ਨੈਚਲ ਥਾਂ ਵੱਡੀ ਵਡਿਆਈ ਜਾਂ ਅਲਾ ਵੱਡੀ ਵਡਿਆਈ ਬੁੱਝ ਸੁਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਰੀ ਜਾਏ ਪਿਤਾ ਕਰਨਾ ਸਰਬ ਰਜਾਏ ਮਹਲਾ

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਵਣ ਵਿਭਾਨ ਕੁਦਰਤ ਪੌਣ ਪਾਣੀ ਵੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ

ਨਜ਼ਰ ਗਿਰਜਾ ਆਪਣੀ ਤਨ ਤਰੀ ਸਤਿਗੁਰ ਪਾਇਆ ਜੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਰਦਾਤਾ ਕੋ ਨਹੀਂ ਸਭ ਸੁਣਾ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ।

ਸੇਵਕ ਸੇਵੈ ਕਰਮ ਚੜਾਓ ਭਿੰਦੀਆ ਜਿੰਨਾ ਮੰਗ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਨੂੰ ਆਏ ਪਾਰ ਖੋਲੂ ਚਰਖਾ ਚੱਕੀ ਚੱਕ ਥਾਲ ਵਾਰ ਓਲੇ ਬਹੁਤ ਅੰਤ ਲਾਟੂ ਮਾਧਾਣੀਆਂ ਗਾ ਪੰਖੀ ਭੌਂਦੀਆਂ ਲੈ ਨਾ ਸਾਹ ਸੂਹੇ ਚੜ ਭਵਾਈਏ ਜੰਤਰ।

0: ਹਉਮੈ ਝਕਣਾ ਚਾਹਕ ਮਹਲਾ ਪਹਿਲਾ।
1: ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੇ ਆਰਜਾ, ਪੜੀਏ ਜਿੱਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਝਕਣਾ ਚਾਹਕ ਮਹਲਾ ਪਹਿਲਾ। ਲਿਖ ਲਿਖ ਪੜਿਆ ਤੇ ਤਾਕੜਿਆ, ਬਹੁਤ ਇੱਜ ਭਵਿਆ ਤੇ ਤੁਲਵਿਆ।

0: ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਜਿਨ ਅੰਤਰ ਕਪਟ ਵਿਕਾਰ ਹੈ ਤਿੰਨ ਹਰ ਵੇਖਿਆ ਕੀ ਜੈ ਹਰ ਕਰਤਾ ਸਭ ਕੇ ਜਾਣਦਾ ਸਿਰ ਰੋਗ ਹੱਥ ਦੀ ਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈ ਜੈ
1: ਸੋਕ ਮਹੱਲਾ ਪਹਿਲਾ ਕਹੂੰ ਬ੍ਰਾਹਮਣ ਕੋਕਰ ਲਾਓ ਗੋਬਰ ਤਨ ਨਾ ਜਾਏ ਧੋਤੀ ਟਿੱਕਾ ਤੈ ਜਪ ਮਾਲੀ ਧਨ ਹਮੇਸ਼ਾ ਖਾਏ ਅੰਦਰ ਪੂਜਾ ਪੜੇ ਕਰੇ ਬਸ ਤੁਰ

ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ਮੁਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਆਪਣੇ ਨਾਮ ਲਿਖਵਾਓ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਸਤਨਾਮ ਧੰਨ ਵਾਹਿਗੁਰੂ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ

ਸਦ ਕੁਰਬਾਨ ਜਾਓ ਰਹਾਓ ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਓ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ

खसम का नाऊं तिन कै सद बलिहारे जाऊं सो निर्मल निर्मल हर गुण गावे। ये दो वरा निर्मल निर्मल आवेगा पर इथे इना दो निर्मल वर्डिंग वेच विश्राम देना पेगा। सो निर्मल कौमा निर्मल हर गुण गावे, जेड़ा वागुरु दे निर्मल हरि गुण गाएगा, नाम जपेगा, सिफ सलाह करेगा, ओ भी निर्मल हो जाएगा। क्यों? एक सिद्धांत है गुरमत दा साध संगत, वो सिद्धांत यह है बिल्कुल ब्रीफ जिहा और समझण वाला है, जैसा सेवै तैसा होए। तुसी जिस तरह दे इष्ट दी आराधना करोगे तुसी उस तरह दी हो जाओगे। ਜਿਵੇਂ ਅਸੀਂ ਕਿਸੇ ਵਿਅਕਤੀ ਨੂੰ ਪ੍ਰਸੰਨ ਕਰ ਲਈਏ ਤੇ ਉਹ ਕੀ ਕਰੇਗਾ, ਉਹਦੇ ਕੋਲ ਜੋ ਕੁਝ ਹੈ ਵੱਧ ਤੋਂ ਵੱਧ, ਜੇ ਉਹ ਬੜਾ ਤੁਹਾਡੇ ਤੇ ਪ੍ਰਸੰਨ ਹੋਵੇ ਤੇ ਆਪਣਾ ਸਾਰਾ ਕੁਝ ਤੁਹਾਨੂੰ ਦੇ ਦੇਗਾ। ਇਸੇ ਤਰ੍ਹਾਂ ਜੈਸਾ ਸੇਵੈ ਤੈਸੋ ਹੋਵੇ ਤੈਸਾ ਹੋਵੇ, ਜੇ ਪਰਮਾਤਮਾ ਦਾ ਸਿਮਰਨ ਕਰਾਂਗੇ ਤੇ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ, ਜੇ ਨਿਰਮਲ ਦਾ ਗੁਣ ਗਾਵਾਂਗੇ ਤੇ ਮਨੁੱਖ ਨਿਰਮਲ ਹੋ ਜਾਂਦਾ। ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਬੇਨਤੀ ਕਰਦਿਆਂ। ਇਸ਼ਟ ਅਕਾਲ ਪੁਰਖ ਨੂੰ ਹੀ ਬਣਾਉਣਾ, ਉਦੋਂ ਘੱਟ ਨਹੀਂ ਕਿਸੇ ਨੂੰ ਬਣਾਉਣਾ। ਸਮਝਣ ਵਾਲੀ ਗੱਲ ਇਹ ਹੈ ਵੀ ਜਿਹਦੀ ਆਈ ਜੀ ਨਾਲ ਯਾਰੀ ਬਣ ਜਾਏ ਉਹਨੇ ਸਿਪਾਹੀ ਜੀ ਤੋਂ ਕੀ ਲੈਣਾ, ਸਿੱਧੀ ਹੋਈ ਗੱਲ ਕਰੇ ਸੁਪਰੀਮ ਪਾਵਰ ਨਾਲ। ਹੇਠਾਂ ਕਿਸੇ ਨੂੰ ਰਿਝਾ ਵੀ ਲਾਂਗੇ ਤੇ ਉਹ ਆਪਣੇ ਵਰਗਾ ਆਪਣੇ ਕੋਲ ਜੋ ਹੈ ਉਹ ਦਏਗਾ, ਇਦੂ ਵੱਧ ਨਹੀਂ ਦਏਗਾ। ਇੱਕ ਸ਼ਬਦ ਮੈਂ ਤੁਹਾਡੀ ਨਜ਼ਰ ਕਰਾਂ ਤਾਂ ਕਿ ਤੁਹਾਡੀ ਖਾਤਰ ਹੋਵੇ। ਸੋ ਨਿਰਮਲ ਕੌਮਾ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰਾ ਮਨ ਭਾਵੇ। ਉਹ ਵੀਰ ਮੈਨੂੰ ਬੜਾ ਚੰਗਾ ਲੱਗਦਾ ਹੈ ਜਿਹੜਾ ਵਾਹਿਗੁਰੂ ਦੀ ਸਿਫ਼ ਸਲਾਹ ਕਰ ਕਰਕੇ ਵਾਹਿਗੁਰੂ ਵਾਂਗੂ ਨਿਰਮਲ ਹੋ ਜਾਂਦਾ ਹੈ। ਵਾਹਿਗੁਰੂ ਨਿਰਮਲ ਹੈ, ਜਿਹੜਾ ਸਿਮਰਨ ਕਰੇ ਉਹ ਵੀ ਨਿਰਮਲ ਹੋ ਜਾਂਦਾ। ਪੈਰੋ ਭੂਤ ਸੀਤਲਾ ਧਾਵੇ, ਖਰ ਬਾਹਨ ਉਹ ਛਾਰ ਉਡਾਵੇ। ਇਹ ਜਿਹੜਾ ਪੈਰੋ ਹੈ ਇਹਨੂੰ ਭੂਤਾਂ ਦਾ ਦੇਵਤਾ ਮੰਨਿਆ ਗਿਆ ਸਾਧ ਸੰਗਤ। ਤੇ ਖਰ ਬਾਹਨ ਉਹ ਛਾਰ ਉਡਾਵੇ, ਖਰ ਕਹਿੰਦੇ ਖੋਤੇ ਨੂੰ, ਵਾਹਨ ਕਹਿੰਦੇ ਕਨਵੈਂਸ ਨੂੰ। ਜੇ ਪੈਰੋ ਦੀ ਕੋਈ ਉਪਾਸਨਾ ਕਰਕੇ ਉਹਨੂੰ ਖੁਸ਼ ਕਰ ਲੈ ਤੇ ਉਹ ਭੂਤਾਂ ਦਾ ਗੁਰੂ, ਇਹ ਭੂਤ ਬਣਾ ਦੇਗਾ, ਭਾਵ ਬੇਤਾਲਾ ਜਿਹਾ ਮਨੁੱਖ ਹੋ ਜਾਏਗਾ, ਜੀਵਨ ਅਨੁਸ਼ਾਸਨ ਵਿੱਚ ਨਹੀਂ ਰਹੇਗਾ। ਤੇ ਸ਼ੀਤਲਾ ਧਾਵੇ, ਕੋਈ ਇਸ ਤਰ੍ਹਾਂ ਉਹ ਪੂਜਾ ਕਰਦੇ ਨੇ ਬਣਾ ਇੱਟਾਂ ਜੀਆਂ ਰੱਖ ਕੇ ਤੇ ਉਹਦੀ ਸਵਾਰੀ ਗਧੇ ਦੀ ਮੰਨੀ, ਉਹ ਤੁਹਾਨੂੰ ਜ਼ਿਆਦਾ ਪ੍ਰਸੰਨ ਹੋਵੇਗੀ ਤੇ ਕਹੇਗੀ ਮੇਰੀ ਕਨਵੈਂਸ ਲੈ ਜਾਓ। ਅੱਛਾ, ਜੇ ਉਹਨੇ ਦੇ ਦਿੱਤਾ ਖੋਤਾ ਤੇ ਅਸੀਂ ਉੱਥੇ ਚੜ ਗਏ ਤੇ ਸਾਡੇ ਉੱਥੇ ਤੇ ਖੋਤੇ ਤੇ ਉਹਨੂੰ ਬਿਠਾਉਂਦੇ ਨੇ ਜਿਹਦੇ ਤੋਂ ਕੋਈ ਬਹੁਤ ਵੱਡੀ ਅਵਗਿਆ ਹੋ ਜਾਏ, ਇਹ ਤੇ ਕੋਈ ਮਾਣ ਵਾਲੀ ਗੱਲ ਨਹੀਂ। ਉਹਨੂੰ ਪ੍ਰਸੰਨ ਕਰਕੇ ਪ੍ਰਾਪਤ ਵੀ ਕੀਤਾ ਤੇ ਕੀ ਕੀਤਾ, ਇਹ ਥੋੜਾ ਵੀ ਗੁਰੂ ਨੂੰ ਪ੍ਰਸੰਨ ਕਰ ਲਿਆ ਵੀ ਥੋੜੀ ਬਹੁਤੀ ਕਥਾ ਸਿੱਖ ਲਈ, ਕੀਰਤਨ ਸਿੱਖ ਲਿਆ ਤੇ ਗੁਰੂ ਨੇ ਆਖਿਆ ਤੈਨੂੰ ਮੈਂ ਜਹਾਜ਼ਾਂ ਤੇ ਸੈਰ ਕਰਾਉਣਾ, ਤੂੰ ਸ਼ਬਦ ਨਾਲ ਜੁੜ ਗਿਆ। ਉਹ ਤੇ ਖੋਤੇ ਨਾਲ ਹੀ ਜੋੜੇਗੀ, ਇਹ ਤੇ ਗੁਰੂ ਹੀ ਹੈ ਜਿਹੜਾ ਨਿਮਾਣਿਆਂ ਨੂੰ ਵੀ ਮਾਣ ਬਖਸ਼ ਦਿੰਦਾ। ਆਹ ਤੂੰ ਦੇਸ਼ਾਂ ਵਿਦੇਸ਼ਾਂ ਵਿੱਚ ਤਖ਼ਤ ਤੇ ਬੈਠ, ਆਹ ਤੂੰ ਬੈਲ ਗੱਡੀ ਤੇ ਨਹੀਂ, ਟਾਂਗੇ ਤੇ ਨਹੀਂ, ਤੈਨੂੰ ਜਹਾਜ਼ ਤੇ ਬਿਠਾਉਣਾ, ਤੂੰ ਮੇਰੇ ਸ਼ਬਦ ਨੂੰ ਸਮਝਣ ਦਾ ਯਤਨ ਕੀਤਾ, ਤੂੰ ਮੇਰੇ ਸ਼ਬਦ ਨੂੰ ਸਮਝਾਉਣ ਦਾ ਯਤਨ ਕੀਤਾ। ਨਹੀਂ ਤੇ ਫਿਰ ਖਰ ਬਾਹਨ ਉਹ ਛਾਰ ਉਡਾਵੇ, ਹਉ ਤੋ ਇੱਕ ਰਮਈਆ ਲੈ ਹੋ, ਆਨ ਦੇਵ ਬਦਲਾਵਨ ਦੇ ਹੋ। ਮੈਨੂੰ ਤੇ ਸਿਰਫ ਇੱਕ ਸੋਹਣੇ ਪ੍ਰਮਾਤਮਾ ਜੀ ਚਾਹੀਦੇ ਨੇ, ਬਦਲੇ ਵਿੱਚ ਸਾਰੇ ਦੇਵਤੇ ਮੇਰੇ ਕੋਲੋਂ ਲੈ ਲਓ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜੇ ਡੋਰੂ ਡਮਕਾਵੇ। ਉਹ ਕਹਿੰਦੇ ਢੱਗੇ ਦੇ ਉੱਤੇ ਬਲਾਕੀ ਮਾਰ ਕੇ ਬੈਠਦਾ, ਹੱਥ ਵਿੱਚ ਡਮਰੂ ਹੈ, ਗਲ ਵਿੱਚ ਸੱਪ ਨੇ, ਪਿੰਡੇ ਤੇ ਸਵਾਹ ਹੈ। ਤੇ ਜੇ ਉਹਨੂੰ ਪ੍ਰਸੰਨ ਕਰ ਲਿਆ ਤੇ ਗੁਰਬਾਣੀ ਵਿੱਚ ਬਚਨ ਹੈ ਵੀ ਉਹ ਤੁਹਾਨੂੰ ਆਪਣਾ ਢੱਗਾ ਦੇ ਦੇਗਾ, ਗਲ ਚ ਸੱਪ ਪਾ ਲਿਆ।

ਜੇ ਪਿੰਡੇ ਤੇ ਸਵਾਹ ਮਹਿਲੇ ਚ ਮਾਣ ਵਾਲੀ ਕਿਹੜੀ ਗੱਲ ਹੈ ਤੇ ਜਲੂਸ ਕੱਢਣ ਵਾਲੀ ਗੱਲ ਹੈ। ਮਹਾਮਾਈ ਕੀ ਪੂਜਾ ਕਰੇ, ਮਹਾਮਾਈ ਨੂੰ ਪ੍ਰਸੰਨ ਕਰ ਲਿਆ ਤੇ ਨਰਸ ਹੈ ਨਾਰ ਹੋਏ ਉਹ ਤਰੇ, ਉਹ ਤੇ ਇਸਤਰੀ ਹੈ ਤੇ ਤੁਸੀਂ ਮਨੁੱਖ ਤੋਂ ਪੁਰਖ ਤੋਂ ਇਸਤਰੀ ਬਣ ਜਾਓਗੇ। ਕਿਉਂ ਬਣ ਜਾਓਗੇ? ਕਿਉਂਕਿ ਜੈਸਾ ਸੇਵੈ ਤੈਸੋ ਹੋਵੇ। ਤੂੰ ਕਈਅਤ ਹੀ ਆਦ ਭਵਾਨੀ, ਤੇ ਭਵਾਨੀ ਬਾਰੇ ਤੁਸੀਂ ਕਹਿੰਦੇ ਹੋ ਬੜਾ ਕੋਈ ਦਿੰਦੀ ਹੈ ਪਰ ਮੁਕਤੀ ਨਹੀਂ ਦੇ ਸਕਦੀ। ਮੁਕਤ ਕੀ ਬਰੀਆ ਕਹਾ ਛੁਪਾਨੀ। ਪਰ ਇੱਥੇ ਤੇ ਗਾਂ ਦੀਆਂ ਗੱਲਾਂ ਨੇ, ਮੁਕਤ ਬਪਰੀ ਪੀ ਗਿਆਨੀ ਤਿਆਗੇ। ਇਸ ਲਈ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰਾ ਮਨ ਭਾਵੇ। ਜਿਹੜੇ ਸਿਮਰਨ ਕਰਦੇ ਨੇ ਉਹ ਮੇਰੇ ਵੀਰ ਨੇ, ਮੈਨੂੰ ਬੜੇ ਚੰਗੇ ਲੱਗਦੇ ਨੇ। ਜੇ ਘੱਟ ਰਾਮ ਰਹਿਆ ਭਰਪੂਰ, ਜਿਸ ਹਿਰਦੇ ਵਿੱਚ ਵਾਹਿਗੁਰੂ ਪੂਰੀ ਤਰ੍ਹਾਂ ਨਿਵਾਸ ਕਰ ਗਿਆ। ਤਿੰਨ ਕੀ ਪੱਗ ਪੰਕਜ ਹਮ ਧੂਰ, ਉਹਨਾਂ ਦੇ ਸੋਹਣੇ ਚਰਨ ਕਮਲਾਂ ਦੀ ਮੈਂ ਚਰਨ ਧੂੜ ਬਣ ਜਾਵਾਂ। ਕੌਲ ਫੁੱਲ ਵਰਗੇ ਉਹਨਾਂ ਦੇ ਸੁੰਦਰ ਚਰਨ ਜਿਹੜੇ ਨੇ, ਮੈਂ ਉਹਨਾਂ ਦੀ ਧੂੜ ਬਣ ਜਾਂ, ਇਹ ਵੀ ਮੇਰੀ ਖੁਸ਼ਕਿਸਮਤੀ ਹੋਵੇਗੀ। ਜਾਤ ਜੁਲਾਹਾ ਮਤ ਕਾ ਧੀਰ, ਭਾਵੇਂ ਮੇਰੀ ਜਾਤ ਜਲਾਹਾ ਹੈ, ਭਾਵੇਂ ਲੋਕਾਂ ਦੀ ਨਿਗਾਹ ਵਿੱਚ ਕਬੀਰ ਸਾਹਿਬ ਕਹਿੰਦੇ ਮੇਰੀ ਜਾਤ ਜੁਲਾਹਾ ਨੀਵੀਂ ਜਾਤ ਹੈ। ਸਹਿਜ ਸਹਿਜ ਗੁਣ ਰਮੈ ਕਬੀਰ, ਪਰ ਮੈਂ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਵਾਹਿਗੁਰੂ ਦੀ ਸਿਫ਼ਤ ਸਲਾਹ ਕਰ ਰਿਹਾ ਵਾਂ। ਮੈਂ ਸਤਿਕਾਰ ਕਰਦਾ ਹਾਂ, ਬਲਿਹਾਰ ਜਾਂਦਾ ਹਾਂ ਉਹਨਾਂ ਭਰਾਵਾਂ ਤੋਂ, ਉਹਨਾਂ ਵੀਰਾਂ ਤੋਂ ਜਿਹੜੇ ਨਾਮ ਜਪਦੇ ਨੇ। ਅੱਜ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਜਾਚ ਦੱਸ ਰਹੇ ਨੇ ਤੇ ਕਹਿ ਰਹੇ ਨੇ ਚੱਲਿਆ, ਜੇ ਤੂੰ ਜਪਦਾ ਨਹੀਂ ਤੇ ਜਪਣ ਵਾਲਿਆਂ ਤੋਂ ਸਦਕੇ ਹੀ ਜਾਇਆ ਕਰ, ਜਪਣ ਵਾਲਿਆਂ ਦਾ ਸਤਿਕਾਰ ਹੀ ਕਰ ਲਿਆ ਕਰ, ਜਪਣ ਵਾਲਿਆਂ ਨੂੰ ਹੱਲਾ ਸ਼ੇਰੀ ਦੇ ਛੱਡਿਆ ਕਰੋ। ਮਹਾਂਪੁਰਸ਼ੋ ਤੁਹਾਡੇ ਤੇ ਬੜੀ ਕਿਰਪਾ ਹੈ, ਸਾਥੋਂ ਤੇ ਜਪਿਆ ਹੀ ਨਹੀਂ ਜਾਂਦਾ। ਤੇ ਆਖਿਆ ਕਰ ਹਉ ਕੁਰਬਾਨ ਜਾਉ ਮਿਹਰਬਾਨ, ਮਿਹਰਬਾਨ ਜੀ ਮੈਂ ਕੁਰਬਾਨ ਜਾਵਾਂ। ਕਿਹਦੇ ਤੋਂ ਕੁਰਬਾਨ ਜਾਵਾਂ? ਉਹ ਇਸੇ ਬੰਦ ਵਿੱਚ ਅੱਗੇ ਦੱਸਿਆ, ਹਉ ਕੁਰਬਾਨ ਜਾਉ ਮਿਹਰਬਾਨਾ,

ਕੈ ਜੀ ਦੱਸੋ ਵੀ ਕਿੰਨਾ ਕੇ ਤੇ ਕਹਿਣ ਲੱਗੇ ਲੈਣ ਜੋ ਤੇਰਾ ਨਾਮ ਜਿਹੜੇ ਤੇਰਾ ਨਾਮ ਜਪਦੇ ਨੇ।

ਆਓ ਸ਼ਬਦ ਦੀ ਪ੍ਰਾਰੰਭਤਾ ਕੀਤੀ ਹੈ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਹਿ ਕੇ ਲਿਖਵਾਇਆ ਭਾਈ ਜੀ ਲਿਖੋ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਤਿਲੰਗ ਰਾਗ ਵਿੱਚ ਇਹ ਪਹਿਲੇ ਪਾਤਸ਼ਾਹ ਸਭ ਤੋਂ ਵੱਡਾ ਸਤਿਗੁਰ ਨਾਨਕ ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਦਰੀ ਇੱਕ ਨਾਮ ਧਰਮ ਉਹ ਚਿਰਾਗ ਜਿਨੇ ਕਲਯੁਗ ਦੇ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਭਰਮਾਂ ਵਹਿਮਾਂ ਚੋਂ ਬਾਹਰ ਕੱਢ ਦਿੱਤਾ ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਔ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਵਾਬ ਸੇ ਅਲਾਮਾ ਇਕਬਾਲ ਇਸਲਾਮ ਦਾ ਪ੍ਰਸਿੱਧ ਵਿਦਵਾਨ ਉਹ ਕਹਿੰਦਾ ਲੋਗੋ ਫਿਰ ਰਾਏ ਭੋਏ ਦੀ ਤਲਵੰਡੀ ਚੋਂ ਇੱਕ ਆਵਾਜ਼ ਬੁਲੰਦ ਹੋਈ ਸਦਾ ਸਦਾ ਮੈਨੇ ਵਾਇਸ ਸਦਾ ਮੈਨੇ ਆਵਾਜ਼ ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਪੰਜਾਬ ਚੋਂ ਇੱਕ ਤੌਹੀਦਵਾਦ ਦਾ ਮੈਸੇਜ ਆਇਆ ਇੱਕ ਈਸ਼ਵਰਵਾਦ ਦਾ ਮੈਸੇਜ ਆਇਆ ਭਾਈ ਕੀਰਤਨ ਪੂਜਾ ਤੋਂ ਉੱਪਰ ਉੱਠ ਕੇ ਕਰਤੇ ਦੀ ਪੂਜਾ ਨਾਲ ਜੁੜੋ ਔਰ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਇਸ ਖਿੱਤੇ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਹਨਾਂ ਖਵਾਬਾਂ ਤੋਂ ਬਚਾ ਲਿਆ ਭਾਵ ਜੋ ਕੀਰਤਨ ਪੂਜਾ ਵਿੱਚ ਲੱਗੇ ਹੋਏ ਸਨ ਐਸੇ ਦੀਨ ਦਿਆਲ ਸਤਿਗੁਰੂ ਦਾ ਇਹ ਬਚਨ ਘਰ ਤੀਜਾ ਤੀਜਾ ਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਦਰਗਾਹੀ ਬੋਲ ਇਹ ਤਨ ਮਾਇਆ ਪਾਹਿਆ ਪਿਆਰੇ

ਰਹਾਉ ਵਾਲੀਆਂ ਪੰਕਤੀਆਂ ਵਿੱਚ ਤੇ ਗੁਰੂ ਨਾਨਕ ਸਾਹਿਬ ਜਪਣ ਵਾਲਿਆਂ ਤੋਂ ਸਦਕੇ ਜਾਂਦੇ ਨੇ। ਸਵਾਲ ਇਹ ਪੈਦਾ ਹੁੰਦਾ ਹੈ ਵੀ ਤੁਸੀਂ ਦੇ ਸਾਰੇ ਗਿਆਨੀ ਕਹਿੰਦੇ ਹੋ ਵੀ ਬਾਕੀ ਸ਼ਬਦ ਰਹਾਉ ਵਾਲੀ ਪੰਕਤੀ ਦੀ ਪਰਿਕਰਮਾ ਕਰਦਾ, ਉਹਦੀ ਵਿਆਖਿਆ ਕਰਦਾ। ਉੱਥੇ ਕਹਿ ਰਹੇ ਨੇ ਮੈਂ ਜਪਣ ਵਾਲਿਆਂ ਤੋਂ ਸਦਕੇ ਆ, ਇੱਥੇ ਕਹਿ ਰਹੇ ਨੇ ਇਹ ਤਨ ਮਾਇਆ ਪਾਇਆ ਪਿਆਰੇ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹਨਾਂ ਦਾ ਜੋੜ ਕੀ ਹੈ? ਹਾਂਜੀ ਜੋੜ ਹੈ। ਕੀ ਜੋੜ ਹੈ? ਉੱਥੇ ਮਹਾਰਾਜ ਕਹਿ ਰਹੇ ਨੇ ਵੀ ਜਪਣ ਵਾਲਿਆਂ ਤੋਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਸਦਕੇ ਜਾਣਾ, ਬਲਿਹਾਰ ਜਾਣਾ, ਕੁਰਬਾਨ ਜਾਣਾ। ਕਹਿਣ ਲੱਗੇ ਮਹਾਰਾਜ ਜਿਨ੍ਹਾਂ ਤੋਂ ਤੁਸੀਂ ਕੁਰਬਾਨ ਜਾ ਰਹੇ ਹੋ ਉਹ ਤੇ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਪ੍ਰਵਾਨ ਹੀ ਹੋਣਗੇ। ਤਾਂ ਹਜ਼ੂਰ ਨੇ ਸੁਖਨ ਫਰਮਾਏ, ਕਹਿਣ ਲੱਗੇ ਉਹ ਪ੍ਰਵਾਨ ਨੇ, ਤਾਂ ਹੀ ਤੇ ਮੈਂ ਉਹਨਾਂ ਤੋਂ ਸਦਕੇ ਜਾਣਾ ਪਿਆ। ਤੇ ਮਹਾਰਾਜ ਅਸੀਂ ਪ੍ਰਵਾਨ ਕਿਉਂ ਨਹੀਂ ਗੇ? ਤਾਂ ਫਿਰ ਹਜ਼ੂਰ ਸਾਨੂੰ ਸਾਡੀ ਉਕਾਈ ਦੱਸਦੇ ਨੇ। ਕਹਿਣ ਲੱਗੇ ਤੁਸੀਂ ਕੀ ਕੀਤਾ? ਜਿਵੇਂ ਪਤੀ ਦੀ ਦ੍ਰਿਸ਼ਟੀ ਵਿੱਚ ਪਤਨੀ ਨੇ ਪ੍ਰਵਾਨ ਚੜ੍ਹਨਾ ਹੋਵੇ ਤੇ ਉਹ ਸੱਜਦੀ ਹੈ, ਧੱਜਦੀ ਹੈ, ਸੁੰਦਰ ਬਸਤਰ ਪਾਉਂਦੀ ਹੈ, ਸ਼ਿੰਗਾਰ ਕਰਦੀ ਹੈ, ਸੋਹਣੇ ਬੋਲ ਬੋਲਦੀ ਹੈ, ਅੱਛੇ ਹਾਵ ਭਾਵ ਕਰਦੀ ਹੈ। ਇਸ ਤਰ੍ਹਾਂ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਉਹ ਪੁਰਖ ਹੈ ਤੇ ਅਸੀਂ ਉਹਦੀਆਂ ਇਸਤਰੀਆਂ ਵਾਂ, ਤੇ ਸਾਨੂੰ ਵੀ ਸ਼ਿੰਗਾਰ ਉਹ ਕਰਨਾ ਚਾਹੀਦਾ ਜਿਹੜਾ ਉਹਨੂੰ ਚੰਗਾ ਲੱਗੇ, ਉਹ ਨਹੀਂ ਕਰਨਾ ਚਾਹੀਦਾ ਜਿਹੜਾ ਉਹਨੂੰ ਚੰਗਾ ਨਾ ਲੱਗੇ। ਜੀ ਉਹਨੂੰ ਚੰਗਾ ਕਿਹੜਾ ਨਹੀਂ ਲੱਗਦਾ? ਕਹਿਣ ਲੱਗੇ ਸ਼ਿੰਗਾਰ ਵਿੱਚ ਸਭ ਤੋਂ ਪ੍ਰਧਾਨ ਸ਼ਿੰਗਾਰ ਹੁੰਦਾ ਬਸਤਰ, ਕੱਪੜੇ। ਤੇਰੇ ਕੱਪੜੇ ਠੀਕ ਨਹੀਂ। ਹਜ਼ੂਰ ਕਹਿਣ ਲੱਗੇ ਤੇਰੇ ਕੱਪੜੇ ਠੀਕ ਨਹੀਂ। ਮਹਾਰਾਜ ਮੇਰੇ ਕੱਪੜਿਆਂ ਨੂੰ ਕੀ ਹੋਇਆ? ਤਾਂ ਹਜ਼ੂਰ ਕਹਿਣ ਲੱਗੇ ਜਿਹੜਾ ਤਨ ਰੂਪੀ ਕੱਪੜਾ ਹੈ ਨਾ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਇਸ ਤਨ ਨੂੰ ਮਾਇਆ ਦੀ ਪਾ ਦੇ ਕੇ ਤੇ ਲੋਭ ਦੇ ਰੰਗ ਵਿੱਚ ਤੂੰ ਰੰਗ ਕੱਤਿਆ, ਤੇ ਮਾਇਆ ਦੀ ਪਾ ਦੇ ਕੇ ਲੋਭ ਦੇ ਰੰਗ ਵਿੱਚ ਰੰਗਿਆ ਹੋਇਆ ਕੱਪੜਾ ਤੇਰੇ ਪਤੀ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਦਾ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਇਹ ਤੇਰਾ ਤਨ ਰੂਪੀ ਚੋਲਾ, ਇਹ ਤੇਰੀ ਜ਼ਿੰਦਗੀ ਉਸ ਕੰਤ ਨੂੰ ਚੰਗੀ ਨਹੀਂ ਲੱਗਦੀ। ਇਸ ਲਈ ਕਿਉਂ ਧਨ ਸੇਜੈ ਜਾਏ, ਇਹ ਜਿਹੜੀ ਜੀਵ ਇਸਤਰੀ ਹੈ ਇਹ ਕਿਵੇਂ ਸੇਜ ਦੇ ਉੱਤੇ ਜਾਏਗੀ? ਭਾਵ ਕਿਵੇਂ ਉਸਦਾ ਨੇੜੇ ਜਾ ਕੋਲ ਜਾਏਗੀ? ਸੈਂਸ ਕਿਵੇਂ ਉਸਦਾ ਮਲਾਪ ਪ੍ਰਾਪਤ ਕਰੇਗੀ? ਨਹੀਂ ਕਰ ਸਕਦੀ। ਸੱਚੇ ਪਾਤਸ਼ਾਹ ਜੇ ਮੇਰਾ ਤਨ ਦੇ ਉੱਤੇ ਮਾਇਆ ਦੀ ਪਾ ਲੋਭ ਦੇ ਰੰਗ ਵਾਲੀ ਮੇਰੀ ਜ਼ਿੰਦਗੀ, ਮੇਰਾ ਤਨ, ਮੈਂ ਉਸ ਨੂੰ ਪ੍ਰਵਾਨ ਨਹੀਂ, ਤੇ ਫਿਰ ਮੈਨੂੰ ਵੱਲ ਦੱਸੋ ਬਈ ਮੈਂ ਕਿਵੇਂ ਦਾ ਆਪਣੇ ਤਨ ਦੇ ਉੱਤੇ ਰੰਗ ਚਾੜਾਂ, ਜ਼ਿੰਦਗੀ ਕਿਸ ਤਰ੍ਹਾਂ ਦੀ ਜੀਵਨ ਜਾਚ ਬਣਾਵਾਂ। ਤਾਂ ਹਜ਼ੂਰ ਕਹਿਣ ਲੱਗੇ ਕਾਇਆ ਰੰਗਣ ਜੇਤੀ ਹੈ ਪਿਆਰੇ,

साहिब ऐसा रंग नांडी रंगण दो बार आया गंगे नाल एक थां नाणे नूं शियारी नाल दूजी थां ते नाणा मुकता है जिथे नाणे नूं शियारी नाल रंगण आया है उहदे अर्थ ने जिहड़ा रंगरेज हुंदा है जिहड़ा नीलारी हुंदा है ਉਹ ਗੁਰਮੁਖੋ ਉਹਦੇ ਕੋਲ ਜਿਹੜੀ ਬਰਤਨ ਹੁੰਦਾ ਹੈ ਪੁਰਾਣੇ ਜ਼ਮਾਨੇ 'ਚ ਮੱਟੀ ਹੁੰਦੀ ਸੀ ਅੱਜ ਕੱਲ੍ਹ ਉਹਨਾਂ ਨੇ ਆ ਨਾਮ ਰਾਜ ਜੀ ਇੱਕ ਧਾਤੂ ਹੈ ਸਾਡੇ ਗੁਰਦੁਆਰਿਆਂ 'ਚ ਵੀ ਉਹਦੇ ਬੜੇ ਬੜੇ ਵੱਡੇ ਪਤੀਲੇ ਨੇ ਉਹਦਾ ਟੱਬ ਬਣਾਇਆ ਹੁੰਦਾ ਟੱਬ TUB ਟੱਬ ਜਿਹਨੂੰ ਅੰਗਰੇਜ਼ੀ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਪਾਣੀ ਪਾ ਕੇ ਰੰਗ ਘੋਲਦਾ ਫਿਰ ਉਹਦੇ 'ਚ ਕੱਪੜੇ ਨੂੰ ਡੋਬਾ ਦਿੰਦਾ ਤੂੰ ਕੀ ਕਰ ਆਪਣੇ ਕਾਇਆ ਦਾ ਟੱਬ ਬਣਾ ਲੈ ਮੱਟੀ ਬਣਾ ਲੈ ਭਾਂਡਾ ਬਣਾ ਲੈ ਪਾਤਰ ਬਣਾ ਲੈ ਕਾਇਆ ਰੰਗਣ ਜੇ ਥੀਐ ਪਿਆਰੇ ਉੱਥੇ ਤੂੰ ਗਲਤੀ ਕੀ ਕੀਤੀ ਸੀ ਲੀਤੜਾ ਲੱਭ ਰੰਗਾਏ ਹੁਣ ਤੂੰ ਸੁਚੇਤ ਕੀ ਹੋਣਾ ਹੈ ਪਾਈਐ ਨਾਉ ਮਜੀਠ ਨਾਮ ਰੂਪੀ ਮਜੀਠ ਦਾ ਪੱਕਾ ਰੰਗ ਪਾਉਣਾ ਹੈ ਉੱਥੇ ਲੱਭ ਦੇ ਰੰਗ ਵਿੱਚ ਚੋਲਾ ਨਹੀਂ ਰੰਗਣਾ ਔਰ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠ ਫਿਰ ਜੇ ਕਿਤੇ ਮਾਲਕ ਪ੍ਰਭੂ ਆਪ ਤੇਰੇ ਤਨ ਰੂਪੀ ਚੋਲੇ ਨੂੰ ਰੰਗ ਦੇ ਤੇ ਤੂੰ ਕਹੇਗਾ ਮੈਂ ਏਡਾ ਸੁੰਦਰ ਰੰਗ ਪਹਿਲਾਂ ਕਦੀ ਵੇਖਿਆ ਹੀ ਨਹੀਂ ਗਾ ਗੁਰਮੁਖੋ ਪੱਗ ਰੰਗਾਣੀ ਹੋਵੇ ਨਾ ਉਹ ਕਹਿੰਦਾ ਜੀ 100 ਰੁਪਈਆ ਲਾਂਗਾ 200 ਰੁਪਈਆ ਲਾਂਗਾ ਦੁਪੱਟਾ ਰੰਗਾਣਾ ਪੁੱਛੀਏ ਵੀ ਕਿੰਨਾ ਕੁ ਖਰਚਾ ਆਉਂਦਾ ਹੈ ਉਹ ਕਹਿੰਦਾ ਚੁਟਕੀ ਰੰਗ ਲੱਗਦਾ ਜਵਾਨੀ ਦਾ ਖਰਚਾ ਕਿਹੜਾ ਆਉਂਦਾ ਇੰਨੇ ਕਿਉਂ ਲੈਣਾ ਉਹ ਕਹਿੰਦਾ ਇਹ ਮੇਰਾ ਸਕਿੱਲ ਹੈ ਇਹ ਮੇਰਾ ਤਜਰਬਾ ਹੈ ਮੇਰਾ ਸਾਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ 100 ਰੁਪਈਆ ਲਾਂਗਾ ਰੰਗਾਣਾ ਹੈ ਤੇ ਰੰਗਾ ਨਹੀਂ ਤੇ ਚੁੱਕ ਆਪਣੀ ਪੱਗ ਤੇ ਅਗਲੇ ਨਿਲਾਰੀ ਕੋਲ ਚਲਾ ਜਾ ਅਸੀਂ ਆਪ ਕਿਉਂ ਨਹੀਂ ਰੰਗਣਾ ਸਾਡੇ ਕੱਪੜੇ ਤੇ ਸਾਡੇ ਤੋਂ ਡੱਬ ਪੈ ਜਾਣ ਕਿਉਂਕਿ ਸਾਨੂੰ ਜਾਂਚ ਨਹੀਂ ਗੀ ਇਸ ਲਈ ਜਿਵੇਂ ਨਿਲਾਰੀ ਐਕਸਪਰਟ ਹੁੰਦਾ ਹੈ ਕੱਪੜੇ ਰੰਗਣ ਦਾ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਕਾਲ ਪੁਰਖ ਸਰੂਪ ਗੁਰੂ ਤਨਾਂ ਦੇ ਉੱਤੇ ਨਾਮ ਦੇ ਮਜੀਠ ਰੰਗ ਨੂੰ ਚਾੜਨ ਵਿੱਚ ਐਕਸਪਰਟ ਹੈ ਉਹਦਾ ਤਰਲਾ ਕਰ ਲਈ ਵੀ ਮਹਾਰਾਜ ਮੇਰੇ ਤਨ ਦੇ ਉੱਤੇ ਵੀ ਨਾਮ ਦਾ ਰੰਗ ਚਾੜ ਦਿਓ ਚਾੜ ਦੇਗਾ ਫਿਰ ਤੂੰ ਆਖੇਗਾ ਐਸਾ ਰੰਗ ਨਾ ਡੀਠ ਤੇ ਜੇ ਇਸ ਤਰ੍ਹਾਂ ਦਾ ਚੋਲਾ ਤੇਰਾ ਰੰਗਿਆ ਜਾਏ ਫਿਰ ਤੇ ਕਿਆ ਹੀ ਬਾਤ ਹੈ ਨਾ ਰੰਗਿਆ ਜਾਏ ਨਾ ਤੇ ਜਿਨ੍ਹਾਂ ਦੇ ਰੰਗੇ ਗਏ ਨੇ ਉਹਨਾਂ ਦੇ ਚਰਨਾਂ ਵਿੱਚ ਪਹੁੰਚ ਜਾਈ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਜਿਨ੍ਹਾਂ ਦੇ ਚੋਲੇ ਜਿਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਨਾਮ ਰੰਗ ਵਿੱਚ ਰੰਗੀ ਗਈ ਹੈ ਅਕਾਲ ਪੁਰਖ ਕੰਤ ਉਹਨਾਂ ਦੇ ਕੋਲ ਹੀ ਹੁੰਦਾ ਹੈ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਇਹ ਅਰਦਾਸ ਹੈ ਹੇ ਵਾਹਿਗੁਰੂ ਉਹਨਾਂ ਦੇ ਚਰਨਾਂ ਦੀ ਧੂੜ ਹੀ ਮੈਨੂੰ ਬਖਸ਼ਿਸ਼ ਕਰ ਦੇ ਫਿਰ ਜੇ ਕਿਤੇ ਤੇਰਾ ਚੋਲਾ ਰੰਗਿਆ ਜਾਏ ਹੰਕਾਰ ਨਹੀਂ ਕਰਨਾ ਇਹੀ ਬੇਨਤੀ ਕਰਨੀ ਹੈ ਆਪੇ ਸਾਜੇ ਆਪੇ ਰੰਗੇ ਆਪ ਹੀ ਸਾਨੂੰ ਸਾਜਦਾ ਹੈ ਤਨ ਰੂਪੀ ਚੋਲਾ ਦਿੰਦਾ ਹੈ ਆਪ ਹੀ ਇਹਦੇ ਤੇ ਨਾਮ ਦਾ ਰੰਗ ਚਾੜਦਾ ਹੈ ਆਪੇ ਨਦਰ ਕਰੇ ਆਪੇ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਕਈ ਵਾਰ ਹੰਕਾਰ ਆ ਜਾਏ ਤੇ ਰੰਗੇ ਰੰਗਾਏ ਵੀ ਰਹਿ ਜਾਈਦਾ ਇਹਨੂੰ ਹੀ ਸ਼ੇਖ ਫਰੀਦ ਸਾਹਿਬ ਕਹਿੰਦੇ ਨਾ ਵੀ ਨਾਤੀ ਧੋਤੀ ਸੰਭੀ ਸੁੱਤੀ ਹੋਏ ਨਚਿੰਦ ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਥੂਰੀ ਗੰਧ ਤਿਆਰ ਹੋ ਗਈ ਪਤਨੀ ਪਤੀ ਦੀ ਉਡੀਕ ਵਿੱਚ ਬੂਹੇ ਤੇ ਖਲੋ ਗਈ ਪਾਣੀ ਲੈ ਕੇ ਨਹੀਂ ਆਇਆ ਹੋਰ ਵੇਟ ਕੀਤੀ ਡੀਕ ਡੀਕ ਕੇ ਬੈੱਡ ਤੇ ਬਹਿ ਗਈ ਢੋ ਲਾ ਕੇ ਤੇ ਬੈਠੀ ਬੈਠੀ ਦੀ ਅੱਖ ਲੱਗ ਗਈ ਉਹ ਆਇਆ ਤੇ ਠੰਡਾ ਮਿੱਠਾ ਪ੍ਰਸ਼ਾਦਾ ਜਿਵੇਂ ਦਾ ਛੱਕ ਕੇ ਸੌਂ ਗਿਆ ਉਹ ਵੀ ਉੱਥੇ ਰਾਤ ਭਰ ਸੁੱਤੀ ਰਹੀ ਉਹ ਜਿਹੜਾ ਰਾਤ ਨੂੰ ਪਰਫਿਊਮ ਸੀ ਨਾ ਪਰਫਿਊਮ ਇਤਰ ਖੁਸ਼ਬੂਆਂ ਆਉਂਦੀਆਂ ਹਨ ਸਵੇਰੇ ਉਹਦੇ ਚੋਂ ਹਿੰਗ ਵਰਗੀ ਬਦਬੂ ਆ ਰਹੀ ਸੀ ਕਿਉਂਕਿ ਸੁੱਤੀਆਂ ਤੇ ਤਾਹੀਆਂ ਲੁੱਟੀਆਂ ਜਾਗਦੀਆਂ ਸ਼ੌ ਪਾਇਆ ਇਸ ਤਰ੍ਹਾਂ ਕਈ ਵਾਰ ਨਹਾਤੇ ਧੋਤੇ ਵੀ ਰਹਿ ਜਾਈਦਾ ਹੈ
ਇਸ ਲਈ ਇਹ ਆਖੀਏ ਆਪੇ ਸਾਜੇ ਆਪੇ ਰੰਗੇ

ਆ ਜਾਏ ਤੇ ਫਿਰ ਆਪ ਹੀ ਉਹ ਮਲਾਪ ਬਖਸ਼ਿਸ਼ ਕਰਦਾ ਹੈ, ਆਪ ਹੀ ਆਪਣੇ ਨਾਲ ਮਿਲਾ ਕੇ ਆਪਣੇ ਵਿੱਚ ਅਪੇਦ ਕਰ ਦਿੰਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਜੋ ਮੇਥੋਂ ਹੋਈਆਂ ਨੇ ਉਹਨਾਂ ਵਾਸਤੇ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਾਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗ ਹੈ, ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਕੋ ਤਿਤ ਕਰ ਆਨੰਦ ਵਾਜੇ ਨਾ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਿਉਤ, ਸਤਿਗੁਰ ਰਹਿਆ ਭਰ ਪੂਰੇ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇ ਮਾਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾ ਬਾਣੀ ਵਹਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰੈਨ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਲਾਵ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ

जी का खालसा वाहिगुरु जी की फतेह। दोहराय आग्या पही अकाल के सब।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ, ਨਾਲ ਹੀ ਹੁਣ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ, ਕਿਉਂਕਿ ਕਾਰਪੇਟ ਦਾ ਕੰਮ ਚੱਲ ਰਿਹਾ ਹੈ। ਸ਼ਾਮਾਂ ਨੂੰ ਫਿਰ ਇਸੇ ਤਰ੍ਹਾਂ ਦੀਵਾਨ ਸਜਣਗੇ ਜੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

que juega la selecta. La, la, la, la, la, la, la, la,

No, si ayer también no le digo.

0: second. Yeah. My dream came true.
1: Okay.

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵਹੁ ਕਲ ਕਲੇ ਸਨਮਹਿ ਮਿਟਾਵਹੁ ਸਿਮਰੋ ਜਾਪ ਸੰਭਰ ਕੈ ਨਾਮ ਜਪ ਤਿਆਗਨ ਤਿਆਨੇ ਕੈ ਬੇਦ ਪ੍ਰਾਣ ਸਿਮਰਤ ਸੁਰਧਾਖਰ ਕਿਨੇ ਰਾਮ ਨਾਮ ਇਕਾਖਰ ਕਿਨ ਕਹਿ ਜੈ ਜੀ ਵਸਾਵੈ ਚਾਂਕੇ ਮਹਿਮਾ ਗਨੀ ਨਯਾਵੈ ਕਾਂਕੀਏ ਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖਮਨੀ ਸੁਖਮਰ ਪ੍ਰਭਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ ਪ੍ਰਭ ਸਿਮਰ ਕਰ ਵਿਘਨਾ ਲਾਗੈ ਪ੍ਰਭ ਕੈ ਸਿਮਰਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਿਮਰਨ ਧਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੇ ਪ੍ਰਭ ਕੈ ਸਿਮਰਨ ਦਰਗਾਹ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈਲਾ ਗੋਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ ਪ੍ਰਭ ਕੈ ਸਿਮਰਨ ਨਾਹੀਂ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹ ਸਮਾਏ ਪ੍ਰਭ ਜੀ ਬਸ ਸਾਦ ਕੇ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਹਿਮਤਾ ਦੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸੁਧਾ ਵਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਚਨ ਸਤਿਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਚਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਚਨ ਆਤਮ ਜੀਤਾ ਪ੍ਰਭ ਕੋ ਸਿਮਰੈ ਚਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਚਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਵਸੇ ਹਰਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਮਾਨੇ ਪ੍ਰਭ ਕੈ ਸਿਮਰਨ ਸਹਿ ਸੁਮਾਨੇ ਪ੍ਰਭ ਕੈ ਸਿਮਰਨ ਨੇ ਚੁਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਸੰਨ ਕਾਂਤਨਾ ਪਾਰ ਸਿਮਰੈ ਸੇ ਜਨਜਨ ਕੋ ਪ੍ਰਮਾਇਆ ਨਾਨਕ ਤਿੰਜਨ ਸਰਣੀ ਪਿਆ ਹਰ ਸਿਮਰਨ ਕਰ ਭਗ ਪ੍ਰਗਟਾਏ ਹਰ ਸਿਮਰਨ ਲਗ ਬੇ ਦੋ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਮਹ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੇ ਕਾਰਾ ਹਰ ਸਿਮਰਨ ਮੈਂ ਆਮ ਨਿਰੰਕਾਰਾ ਕਰ ਕਿਰਪਾ ਜੇ ਸਾ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਪੰਜਨ ਕਟ ਕਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸਪਰੀ ਜੈ ਮਾਤ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਇ ਜੈ ਮਹਾ ਭਿਆਨ ਦੂ ਜਮ ਦਲਾ ਚ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕੁਰ ਹੋਵੇ ਤ ਭਾਰੀ ਹਰ ਕੋ ਨਾਮ ਖਿਨ ਮਾਏ ਉਦਾਰੀ ਅਨਕ ਪੁਨ ਚਨ ਕਰਤ ਨੀ ਤਰੈ ਹਰ ਕੋ ਨਾਮ ਕੋੜ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਨੇਰੇ ਸਗਲ ਸਿਸ ਕੋ ਰਾਜਾ ਦੁਖਿਆ ਹਰ ਕਾ ਨਾਮ ਜਪ ਤੋ ਸੁਖਿਆ ਲਾ ਕਰੋ ਰੇ ਬੰਦ ਨਾ ਪਰੈ ਹਰ ਕਾ ਨਾਮ ਜਪ ਸਿਨ ਤਰੈ ਅਨਕ ਮਾਰ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆ ਗਾਵੈ ਜੇ ਮਾਰਗੇ ਜਾਤੇ ਅਕੇਲਾ ਤਾਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਸਦਾ ਧਿਆਈਏ ਨਾਨਕ ਗੁਰੂ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਬ ਤੈ ਪਾਰ ਪਰਾਹੀ ਨਿਭ ਗੰਜਾ ਆਏ ਸੰਘਾਰੇ ਅਰਕਾ

ਕਹਿ ਉਪਦੇ ਦਗ ਜੀਵੇ ਅਰ ਕੀ ਕਥਾ ਹਿਰਦੇ ਵਸਾਵੈ ਸੋ ਪਿੰਡ ਫਿਰ ਜੋ ਨ ਆਵੈ ਵੇਦ ਪ੍ਰਾਂ ਸਿਮਰਤ ਬੂਜੈ ਮੂਲ ਸੁਖਮੈ ਜਾਣੈ ਅਸਤੂਲ ਚੋਵਰਨਾ ਕੋ ਦੇ ਉਪਦੇਸ ਨਾਨਕ ਉਸ ਪਿੰਡ ਕੋ ਸਦਾ ਦੇਸ

ਰੁਕਮਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸੁਮਾਈ ਪ੍ਰਭਾਵੇ ਮਾਨੰਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਾਂ ਕਹਿ ਆਪ ਸੁਆਮੀ ਖੇਲੈ ਸਹਿ ਅੰਤਰ ਦਾਮੇ ਜੋ ਪਾਵੇ।

ਪ੍ਰਭ ਸਵਾਮੀ ਗੁਰਪ੍ਰਸਾਦ ਕਿੰਨੇ ਵਿਖਿਆ ਨੀ ਸੱਚ ਸੱਚ ਸੱਚ ਸਭ ਕਿੰਨਾ ਕੋਟ ਮਰੇ ਕਿੰਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਆ ਪਾਰਿਆ ਨੂੰ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੜ ਸੁਣੀ ਸਰਵਨ ਵਖੇ

ਪਦੀ ਸੰਗਤ ਦੁੱਖ ਨਾਲ ਦਾ ਘਟਾਏ ਸੰਗਤ ਦੁੱਖ ਨ ਜਮਤੇ ਨਹੀਂ ਛੁਟਾਏ ਸੰਗਤ ਦੁੱਖ ਨ ਸੁਖ ਸਭ ਜਾਏ ਸੰਗਤ ਦੁੱਖ ਨਰਕ ਮੈਂ ਪਾਏ ਸੰਗਤ ਦੁੱਖ ਨ ਮਤ ਹੋਏ ਮਲਿਨ ਸੰਗਤ ਦੁੱਖ ਨ ਸੋਭਾ ਤਹੀਨ ਸੰਗਤ ਹੱਥ ਕੋ ਰੱਖੇ ਨਾ ਕੋਏ ਸੰਗਤ ਦੁੱਖ ਨ ਥਾਨ ਪਸਤ ਹੋਏ ਸੰਨ ਕਿਰਪਾਲ ਕਿਰਪਾ ਦੇ ਕਰੇ ਨਾਨਕ ਸੰਸੰਗ ਨਿੰਦਕ ਪੀਤਾਰਾ ਸੰਤਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜਿਉ ਲਵੈ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਗਤ ਦੁਖਨ ਦ੍ਰਿਵ ਜੋਨ ਕਿਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਗਤ ਦੁਖਨ ਸਭ ਕੋ ਛਲਾਏ ਸੰਗਤ ਦੁਖਨ ਤੇ ਸਭ ਜਾਏ ਸੰਗਤ ਦੁਖਨ ਨੀ ਚਿਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨੇ ਸੰਤ ਪਾਵੇ ਥਾਉ ਪੀਗਤ ਪਾਹੇ ਸੰਦਕ ਨਿੰਦਕ ਮਾਤ ਤਾਏ ਸੰਦਕ ਨਿੰਦਕ ਖੰਡਕ ਨਾ ਪਾਏ ਸੰਦਕ ਨਿੰਦਕ ਮਾਤ ਆਰਾ ਸੰਦਕ ਨਿੰਦਕ ਪਰਮੇਸ਼ਵਰ ਮਾਰਾ ਸੰਦਕ ਨਿੰਦਕ ਰਾਜ ਤਹੀਨ ਸੰਦਕ ਨਿੰਦਕ ਦੁਖੀਆ ਅਰਦੀਨ ਸੰਦਕ ਨਿੰਦਕ ਸਰਵਰੋ ਸੰਦਕ ਨਿੰਦਕ ਸਦਾ ਬਿਜੋ ਸੰਦਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਉਸ ਕਾਪੀ ਹੋਏ ਮੁਖ ਸੰਦਕ ਦੁਖੀ ਸਦਾ ਪਵੇ ਸੰਦਕ ਦੁਖੀ ਕਿਸੇ ਕਾ ਨਹੀਂ ਮਿੱਤ ਸੰਦਕ ਦੁਖੀ ਕੋ ਡਨ ਲਾਗੈ ਸੰਦਕ ਦੁਖੀ ਕੋ ਸਭ ਤਿਆਗੈ ਸੰਦਕਾ ਦੁਖੀ ਮਹੰਕਾਰੀ ਸੰਗਾ ਦੁਖੀ ਸਦਾ ਭਿਕਾਰੀ ਸੰਗਾ ਦੁਖੀ ਜਨਮੈ ਬਰੈ ਸੰਗ ਦੁਖ ਨ ਸੁਖ ਤੇ ਡਰੈ ਸੰਗ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਦਕਾ ਦੁਖੀ ਅਦਭਿਤ ਤੇ ਟੁੱਟੈ ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਗ ਦੁਖੀ ਕੋ ਧਿਆਨ ਪਰਮਾਈਐ ਸੰਦਕਾ ਦੁਖੀ ਉਲਝੜ ਪਾਈਐ ਸੰਦਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਧ ਬਿਨਾ ਮ੍ਰਿਤ ਕੀ ਲੋਥਾ ਸੰਗ ਦੁਖੀ ਕੇ ਜੜ ਕਿਤਨਾ ਹੈ ਆਪਣ ਵੀ ਜਪ ਹੀ ਖਾਏ ਸੰਗਤ ਦੁਖੀ ਕੋ ਬਨਾ ਰੱਖਣਹਾਰ ਨਾਨਕ ਸੰਤ ਪਾਵੇ ਤਾਂ ਲੈ ਉਬਾਰ ਸੰਗਤ ਦੁਖੀ ਨੂੰ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਗਤ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਵੇ ਕਿਦਨ ਨਹੀਂ ਤਰਾਪੈ ਸੰਗਤ ਦੁਖੀ ਛੁੱਟਿਆ ਖੇਲਾ ਜਿਉਂ ਬੁਆੜ ਤਿਲ ਖੇਤ ਮਾਏ ਦੋਹੇਲਾ ਸੰਗਤ ਦੁਖੀ ਧਰਮ ਤੇ ਰਹਿ ਸੰਗਤ ਦੁਖੀ ਸਾਮਿਥਿਆ ਕੈਤ ਕਿਰਤਨ ਦੇਖਾ ਧੁਰੇ ਪੈ ਨਾਨਕ ਜੋਤ ਪਾਵੇ ਸੋਈ ਥੀਆ ਸੰਗਤ ਦੁਖੀ ਬਿਗੜੋ ਜਾਏ ਸੰਗਤ ਦੁਖੀ ਕੋ ਦਰਗਾ ਮਿਲੇ ਸੁਜਾਏ ਸੰਗਤ ਸੁਖ ਦੁਖੀ ਸਦਾ ਸਕਾਈਏ ਸੰਗਤ ਦੁਖੀ ਨਾ ਮਰੈ ਨਾ ਜੀਵਾਈਐ ਸੰਗਤ ਦੁਖੀ ਕੀ ਭਜਨ ਹੈ ਆਸਾ ਸੰਗਤ ਦੁਖੀ ਉੜ ਚਲੇ ਨਿਰਾਸਾ ਸੰਗਤ ਦੁਖ ਨਾ ਦਿਸੈ ਕੋਏ ਜੈਸਾ ਪਾਵੈ ਤੈਸਾ ਕੋਈ ਹੋਏ ਪਿਆ

ਮੁਖ ਊ ਜਿਲ ਹਰਦਰ ਕੈ ਸੋਏ ਵਪਾਰ ਵਿਰਲਾ ਵਪਾਰ ਨਾਨੇ ਤਾਂ ਕੈ ਸਦ ਭਲੇ ਹਾਰੇ ਚਰਨ ਸਾਧ ਕੇ ਧੋਏ ਧੋਏ ਪੀਓ ਵਰਪ ਸਾਧ ਕੋ ਆਪਣਾ ਜੀਓ ਸਾਧ ਦੂਰ ਕਰੋ ਇਸਨਾ ਸਾਧੂ ਪਰ ਜਾਈਏ ਕੁਰਬਾਨ ਸਾਧ ਸਿਆਵੜ ਪਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨੇਕ ਬਗੰਤੇ ਸਾਧੂ ਰਾਖੇ ਅਰਗੁਣ ਗਾਏ ਅੰਮ੍ਰਿਤ ਰਾਜ ਚਾਖੇ ਓੜ ਗਾਏ ਸੰਤ ਰਹਿ ਸਰਵ ਸੁਨਾ ਨੇ ਤੇ ਪਾਇਆ ਮਿਰਚ

ਸਰਸਵਤੀ ਅਵਿਨਾਸੀ ਬ੍ਰਹਮਨ ਮੇ ਰਾਖ ਮਨ ਕੇਤੁ ਪ੍ਰੇ ਤਿਆਗ ਤਿਸਦੇ ਪਰੈ ਨਾਇਕ ਸੋਏ ਨਰਮਦਰ ਸਰਮਦਰ ਅੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਭਗ ਸੰਸਾ ਤਰੇ ਕੀ ਚਰਨੀ ਪਾਓ ਨਾਨਕ ਕੈ ਮਨਿਆ ਨਰਾਓ ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋਗ ਹਰਨ ਪਰੰਜਾ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸੱਜਾ ਕਹਿ ਸਰਵ ਸੋ ਸੁਨੇਹ ਕਰਤਾ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਾਪ ਮੈਂ ਤਿਸਰ ਗਏ ਸੁਮੇ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨ ਪਾਇਆ ਜਾਂ ਕੇ ਲੀਲਾ ਕੀਮਤ ਨਾਹਿਆ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਜ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤਿਆ ਵੈ ਸੇਤੋ ਗੁਣ ਮੈਂ ਜਾਂ ਕੋ ਪਰਮਾ

ਪੈ ਗੁਣਕਾਰੇ ਸਭ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਹਿਰਦੈ ਜਨਮਾਨਿਆ ਕਰੁਣ ਕਰਾਵਾਂ ਤ੍ਰਿਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਜਤ ਸਮਾਏ ਸਮਾਨਾ ਬਸ ਸਮਾਏ ਲੇ ਬਸ ਗਡਾਏ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਜੇ ਬੋਜਨ ਹਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪਰਪਾਰਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਵਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੇ ਸਿਰ ਪਰ ਰਾਖੈ ਆਪਣੇ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੇ ਆਪਤ ਰਾਖੈ ਤਾਂ ਕਿ ਕਹਿੰਦਾ ਕੋ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਖੋਜਤੇ ਉਤੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇਸ ਪ੍ਰਗਟਾਇਆ ਨਿੱਕੀ ਕਿਰੇ ਮੈਂ ਕਦ ਰਾਖੈ ਬਸਮ ਕਰੈ ਲਸਕੁਰ ਕੋਟ ਲਾਖੈ ਜਿਸ ਕਾ ਸਾਸਨਾ ਕਾ ਡਤਾਵ ਤਾਂ ਕੋ ਰਾਖ ਦੇ ਕਰ ਹਾਥ ਮਾਨ ਜਤਨ ਕਰਤ ਬੋ ਭਾ ਤਿਸ ਕੇ ਕਰਤਵ ਬਿਰਥੇ ਜਾਤ ਮਾਰਨ ਰਾਖੇ ਵਨ ਕੋਏ ਸਰਵ ਜਿਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿੰਡਾਣੀ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿੰਡਾਣੀ ਬਾਰੰਬਾਰ ਬਾਰ ਪ੍ਰਭ ਜਪੀ ਪੀ ਅੰਮ੍ਰਿਤੇ ਹੋ ਮਨ ਤੰਤਰ ਪੀਏ ਨਾਮ ਰਤਨ ਜਨ ਗੁਰੂ ਪਾਇਆ ਤਿਸ ਕੇ ਚਵਲ ਨਾ ਹਿੰਦ ਥਾਇਆ ਨਾਮ ਤਨ ਨਾਮੋ ਰੂਪ ਰੰਗ ਨਾਮ ਸੁਖੜ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੈ ਮੰਤਰ ਨਾਮ ਹੈ ਨਾਮ ਸਮਾਨ ਹੈ ਉਠਤ ਬੈਠਤ ਸੋਵਤ

ਮੋਹ ਕਾਂ ਕਿਸ ਹੋਵਤ ਭਰਮ ਆਪਣ ਕੇ ਲਾਵਰ ਤੇਜਾ ਨਾਨ ਕਰਨਿਆ ਨ ਦੂਜਾ ਜਬ ਹੋਰ ਪ੍ਰਭ ਕੇਵਲ ਧਨੀ ਤਪ ਬੰਦ ਮੁਕਤ ਕਉ ਕਿਸ ਕਉ ਗਨੀ ਜਾਵੇ ਕਰ ਗਮ ਅਪਾਰ ਤਬ ਨਿਰਗ ਸੁਰ ਕਉ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਭਾਏ ਤਬ ਸੇਵ ਸਕਤ ਕਹੁ ਕਿਤ ਠਾਇ ਜਬ ਆਪ ਆਪਣੇ ਜੋਤਰ ਤਬ ਕਮੰਡ ਡਰ ਕਮਨ ਕਤ ਡਰ ਆਪਣੇ ਚਲ ਤਬ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਣ ਆਸਨ ਤਹ ਜਨ ਮਨ ਕਹੁ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਭਿਕਤ ਗੋਚਰ ਪ੍ਰਭ ਏਖਾ ਤਬ ਚਿੱਤਰ ਗੋਬਿੰਦ ਕਿਸ ਪੁੱਛ ਲੇਖਾ ਜਬ ਨਾ ਨਿਰੰਜਨ ਗੋਚਰ ਗਾਦ ਤਬ ਕੌਣ ਛੁਟੇ ਕੁਣ ਬੰਧਨ ਬਾਧੇ ਆਪਣ ਆਪ ਆਪਿਆ ਚਰਦਾ ਨਾਨਕ ਆਪਣ ਰੂਪ ਆਪਿਓ ਪਰਦਾ ਨਿਰਮਲ ਪੁਰਖ ਪੁਰਖ ਪਤ ਹੋਤਾ।

ਬ੍ਰਹਸਪਤਿ ਆਪ ਕਥੇ ਆਪ ਸੁਣੇ ਹਾਰੂ ਆਪੇ ਕਾ ਵਿਸਾਰ ਜਾਂ ਤਿਸ ਪਾਵਿਤ ਸੱਚੋ ਪਾਏ ਆਪਣੇ ਭਾਣੇ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਥੋਏ ਆਪਣੇ ਸੁ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸਤਿਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਦ ਕਾ ਬੇਤਾ ਨਾਨਕ ਸਗਲ ਸਿੱਧ ਕਾ ਦੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਦੂਸਰਾ ਕਿਰਤ ਕੋਈ ਨਾ ਮਾਰੇ ਸੋ ਮੁਆ ਜਿਸ ਮਨ ਵਿਸਾਰੇ ਤਿਸ ਤਦ ਔਰ ਕਾਂ ਕੋ ਜਾਏ ਸਭ ਸਰ ਇੱਕ ਨਿਰੰਜਨ